ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ। ਬਾਦਸ਼ਾਹ ਬੜੇ ਹੋਏ ਦੁਨੀਆ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆ ਵੀ ਬਾਦਸ਼ਾਹਾਂ ਨੂੰ ਦੁਨੀਆ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ।

ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾ

सतगुर प्रसाद। सो दर तेरा केहा सो कर केहा जित वह सर्ब सम

ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ

ਜਾ ਆਹਰ ਹਰ ਜੀਵ ਭਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ।

ਸੰਵਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ।

ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ।

0: ਸਤ ਸੰਗਤ ਜੀ
1: ਬੋਲੋ ਜੀ।
0: ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸੀ ਵਰਦੀ ਪਾਸ਼ੀ ਦਸਵੀਂ ਪ੍ਰਚਾ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਕੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਆਵਾ ਤਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਗੱਲ ਤੇ ਬੋਲੋ ਜੀ। ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਈ ਚਲਾਈ ਤੇ ਵਾਹਿ ਦੇਖ ਰੇਟ ਕੀਤਾ ਤੇ ਨਾ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਟਣੀਆਂ ਤੇ ਚੜੇ, ਆ ਰਹੇ ਨਚਰਾਏ ਗਏ, ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਸਿੱਧੇ ਕੇਸਾਂ ਸਾਧਾਂ ਸਿੰਘ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਧਾਕਾਂ ਦਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਚਿਤ ਆਵਣ ਕਾਸਤ ਕਾਸਲ ਸੁੱਖੋ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਨੇ ਚਰਿਆ ਦੇਸ਼ ਦੇ ਕੀ ਫਤਿਹ ਬਿਰਧ ਕੀ ਪੈ ਹਸ਼ਮੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰੈਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਿਆ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਮਹਾਰਾਜ ਪੰਜਾ ਸਦਾ ਸਹਾਇਤਾ ਦਾ ਅਰਜੀਓ, ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ, ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੇ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਦੋਏ ਘਰ ਜੋੜ ਕਰੋ ਅਰਦਾਸ, ਤੂੰ ਭਾਵੇਂ ਤਾਂ ਆਣੇ ਰਾਸ। ਇਹ ਗੀਵਨ ਅੱਜ ਜੀ ਆਪ ਜੀ ਚੰਨ ਕਾਮਨਾ ਦੇ ਅਰਦਾਸ ਨੇ ਜਾਨ ਬਖਸ਼ ਕੀਤੀ ਹੈ, ਅੱਧ ਜਨਾ ਪੁੱਤਰ ਗੁਰਬਾਣੀ ਸੁਖਣੀ ਸਾਹਿਬ ਦੇ ਸੰਬੂਨ ਪਾਠ ਦਿੱਤਾ ਹੈ, ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾਂ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਨੇ, ਕਿਰਪਾ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਢ ਕੇ ਵਾਅਦਾ ਕਰੋ ਜੀ, ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤਾਂ ਬਲ ਬੁੱਧੀ ਬਖਸ਼ਿਸ਼ ਕਰੋ। ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਸਾਂ ਵਿੱਚੋਂ ਪਿੱਤਰ ਕਲਾਬ ਸਾਰੀ ਦੇਗਾਂ ਤਿਆਰ ਕਰਦੇ ਹਾਜ਼ਰ ਦਤਾਰ, ਆਪ ਦੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਕੀ ਮਹਾਰਾਜ ਕਿਰਪਾ ਦਤਾਰ, ਗਰੀਬ ਨਵਾਜ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰੋ, ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਤਾਂ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਨੂੰ ਸੇਵਾ ਸੰਭਾਲ ਦਿੱਤਾ, ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਦਿੱਤਾ, ਦੋਏ ਕਰ ਜੋੜ ਕਰੋ ਅਰਦਾਸ, ਭਾਵੇਂ ਤਾਂ ਆਲੇ ਰਾਸ। ਇਹ ਗਰੀਬ ਨਵਾਜ ਜੀ ਆਪਦੇ ਚੰਨ ਕਾਮਨਾ ਦੇ ਅਰਦਾਸ ਜਾਣ ਬਖਸ਼ਿਸ਼ ਕੀਤੇ ਰਾਜਿਓ, ਆਦਿ ਜਾਣਾ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸਪੂਰ ਪਾਠ ਹੋਏ ਨੇ, ਅਪਰੰਤ ਗਰੀਬ ਨਵਾਜ ਇਸ ਵਿੱਚ ਸਿੱਧਾ ਸਮਾਂ ਜਾਣ ਕੇ ਸੋਧਰ ਰਹਿ ਰਾਸ ਦਾ ਪਾਠ ਕੀਤੇ ਨੇ, ਕਿਰਪਾ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਅਨੁਪਾਣ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਰੀ ਵਾਅਦਾ ਕਰੋ ਜੀ, ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਲਣ ਦੀ ਬਾਰ ਬੁੱਧੀ ਬਖਸ਼ਿਸ਼ ਕਰੋ। ਕੀ ਮਾ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚੋਂ ਜਿਹੜੇ ਕਰਾਫ ਦੇ ਜਗ੍ਹਾ ਤਿਆਰ ਹਾਜ਼ਰ ਦਿੱਤਾ, ਆਪ ਜੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਿੱਤਾ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ। ਕਿਰਪਾ ਕਰੋ, ਗਰੀਬ ਨਵਾਜ ਦਿੱਤਾ ਜੀਓ, ਬਖਸ਼ਿਸ਼ ਕਰੋ, ਅੰਮ੍ਰਿਤ ਪੇੜ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ, ਸੰਗਤਾਂ ਦਾ ਦਰ ਤੇ ਤੇਰੇ ਬੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਕਿਰਪਾ ਕਰੋ ਤੇ ਗਰੀਬ ਨਵਾਜ ਜੀਓ, ਬਖਸ਼ਿਸ਼ ਕਰੋ ਦਿੱਤਾ, ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਿਆਲੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ, ਚਾੜੀ ਕਲਾ ਬਖਸ਼ੋ, ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਮਖਰੀ ਪਾਲਦਾ ਕਰੋ। ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਝੁੱਟ ਸਵਾਰੇ ਪ੍ਰਵਾਨ ਕਰਨੀ, ਗਰੀਬ ਨਵਾਜ ਬਖਸ਼ਿਸ਼ ਕਰੋ, ਦੂਰ ਦੁਰਾਜ ਕਾਲਜ ਬੈਠੀਆਂ ਦਾ ਵੀ ਕਥਾ ਕੀਤੀ ਸ਼ਰਮਣ ਕਰ ਰਹੀਆਂ, ਸਾਰੇ ਸੰਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਦਰਾਂ ਬਖਸ਼ੀ ਸੰਗਤਾਂ ਨੂੰ ਬਖਸ਼ੇ, ਜਗਦਾ ਬਚਾਨਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਮਿਹਨਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਬੇਟਾ ਕਾਲੀ ਚਾਨਾ ਪ੍ਰਵਾਨ ਕਰੋ। ਬੱਚਿਆ ਸਾਹਿਬ ਦੀਆਂ ਕਮਾਈਆਂ ਸਬਰ ਕਰੋ, ਘੱਟ ਵੱਧ ਅਵਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਦਾਂ ਪੂਰੀਆਂ ਕਰੋ ਜੀ। ਮੇਰਾ ਕਰਿਓ ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਬਿਹਤਰ ਗੁਣਾਂ ਵੀ ਬਖਸ਼ ਕਰੇ ਪ੍ਰਣ। ਅੱਜ ਸ਼ਾਮ ਕਥਾ ਕੀਰਤਵਾਲ ਜਪਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਲ ਸਵਾਲ ਕੀਤੇ ਨਤਨਾ ਦੀ ਬਣਾਓ, ਸ਼ੁੱਧ ਅਤੇ ਪਿਤਰ ਸੇਵਾ ਲੈਣ ਦੀ ਕਿਰਪਾ ਕਰਤਾ। ਸਹੀ ਪਿਆਰੇ ਮੇਰੇ ਜਿਹਨੇ ਮੇਰਾ ਤਾਂ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ।

ਹੋਰ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਪਾਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਚੜੇ ਰੋ ਤਰੇ ਪਾ ਜੋ ਸ਼ਰਦਾ ਕਰ

ਜੀਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋ

ਬਿਨ ਭਾਗਾਂ ਸਤਸੰਗ ਨਾ ਦੱਬੈ, ਬਿਨ ਸੰਗਤ ਮੈਲ ਭਰੀਜੈ ਜੀਉ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਤਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਤਲਾਹੀ ਬਾਣੀ ਅਤੇ ਪਾਠ ਭਾਵ ਹੁਕਮਨਾਮਾ ਕਥਾ ਕੀਰਤਨ ਸਰਮ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਪਾਗ ਹੋ ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੇ ਉਪਦੇਸ਼ 'ਚ ਚੱਲਣ ਦੀ ਸਮਰੱਥ ਬਖਸ਼ੇ। ਸੂਚਨਾਵਾਂ ਅੱਜ ਦੇ ਬਾਰੇ ਪਹਿਲਾਂ, ਅੱਜ ਫਗਵਾੜਾ ਅਤੇ ਇਲਾਕਾ ਨਿਵਾਸੀਆਂ ਨੇ ਰਲ ਕੇ ਸੰਗਤਾਂ ਨੇ ਸ੍ਰੀ ਅਖੰਡ ਪਾਠ ਦੀ ਸੇਵਾ ਆਰੰਭ ਕੀਤੀ ਹੈ। ਐਤਵਾਰ ਭੋਗ ਪੈਣਗੇ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਉਹ ਪ੍ਰੋਗਰਾਮ ਹਰ ਸਾਲ ਕਰਦੇ ਨੇ। ਅੱਜ ਸਾਡੇ ਪਾਸ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਹਜ਼ੂਰੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲੇ ਆ ਕੇ 7 ਵਜੇ ਅਤੇ ਕਥਾ ਕਰਨਗੇ 7 ਤੋਂ 7:40। ਸੰਗਤਾਂ ਨੂੰ ਬੇਨਤੀ ਹੈ ਕਿ ਉਹ ਉਸ ਸਮੇਂ ਮੇਨ ਹਾਲ ਦੇ ਵਿੱਚ ਪਹਿਲਾਂ 7 ਤੋਂ ਪੁੱਜ ਜਾਣ ਤਾਂ ਕਿ ਉਹ ਕਥਾ ਸਰਵ ਕਰ ਸਕਣ ਅਤੇ ਫਿਰ ਉਹਨਾਂ ਨੂੰ ਅਸੀਂ ਸਨਮਾਨ ਕਰਨਾ ਹੈਗਾ ਉਹਨਾਂ ਦੀ ਕਥਾ ਤੋਂ ਉਪਰੰਤ। 31 ਰਾਗ ਕੀਰਤਨ ਦੇ ਬਾਹਰ ਹੋਣ ਜਾ ਰਿਹਾ ਜੀ, ਸਤੰਬਰ ਦੇ 11, 12, 13 ਨੂੰ, ਉਹ ਵੀ ਨੋਟ ਕਰ ਲਓ। ਮੈਂ ਥੋੜ੍ਹੀਆਂ ਸੂਚਨਾਵਾਂ ਦੇ ਰਿਹਾ ਸਾਰੀਆਂ ਨੇ। ਅਤੇ ਮੂਵੀ ਸਤਲੁਜ ਵੀ ਦਿਖਾਈ ਜਾ ਰਹੀ ਹੈ, ਉਹ ਵੀ 6 ਵਜੇ ਲਾਇਬ੍ਰੇਰੀ ਸ਼ੁਰੂ ਹੋ ਜਾਣੀ ਹੈ, ਹੁਣ ਹੋ ਗਈ ਹੋਣੀ ਸ਼ਾਇਦ ਉਹ, ਅਤੇ ਕੱਲ੍ਹ ਵੀ 1 ਵਜੇ ਦਿਖਾਈ ਜਾਣੀ ਹੈ ਉਹ। ਸੋ ਤੁਹਾਡੀ ਚੋਇਸ ਹੈ, ਇੱਧਰ ਬੈਠਣਾ ਜਾਂ ਉੱਧਰ ਜਾਣਾ। ਅਤੇ ਇੱਕ ਹੋਰ ਸੂਚਨਾ ਹੈ ਕਿ ਟੰਡੀਆਂ ਵਾਲਿਆਂ ਨੇ ਆ ਕੇ ਸਾਡੇ ਪਾਸ 7, 8, 9 ਤਿੰਨ ਦਿਨ ਦਾ ਕੀਰਤਨ ਦਾ ਪ੍ਰੋਗਰਾਮ ਰੱਖਿਆ ਉਹਨਾਂ ਨੇ ਇੱਥੇ ਸਾਡੇ ਗੁਰੂ ਘਰ ਵਿਖੇ। 7 ਤੇ 8 ਨੂੰ ਸ਼ੁਕਰ ਅਤੇ ਸ਼ਨਿਚਰ ਸ਼ਾਮ ਦੇ ਦੀਵਾਨਾਂ ਅੰਦਰ ਉਹਨਾਂ ਦਾ ਸਮਾਂ ਹੈ 6 ਤੋਂ 9, 6 PM to 9 PM ਦੋਨੋਂ ਦਿਨ, ਫਰਾਈਡੇ ਸੈਟਰਡੇ। ਸੰਡੇ ਨੂੰ 9 ਅਗਸਤ ਨੂੰ ਹੈਗਾ ਉਹਨਾਂ ਦਾ ਦੁਪਹਿਰ ਦੇ 11 ਤੋਂ 2। ਸੋ ਮੈਂ ਇੰਨੀਆਂ ਸੂਚਨਾਵਾਂ ਦੇਵਾਂਗਾ ਹੁਣ, ਸਮੇਂ ਨੂੰ ਮੁੱਖ ਰੱਖਦਾ ਹੋਇਆ। ਅਤੇ ਪਹਿਲਾਂ ਕੀਰਤਨ ਆਪ ਜੀ ਨੂੰ ਸਰਵਣ ਕਹਾਉਣਗੇ ਭਾਈ ਸਾਹਿਬ ਹਰਭਜਨ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇ ਵਿਚਾਰ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਰ ਸੁੱਚੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੀਓ, ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨ ਜਥਾ, ਜਿਹਨੇ ਆਪਣੀ ਲਾਹੀ ਬਾਣੀ ਦੇ ਰਸਮੀ ਦੇ ਕੀਰਤਨ ਸਰਵਨ ਕਰਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਪਾਸ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਨੇ, ਅਤੇ ਮੈਂ ਉਹਨਾਂ ਨੂੰ ਇੱਥੋਂ ਦੀ ਸਮੂਹ ਸੰਗਤ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਕੀਰਤਨ ਜਥੇ ਅਤੇ ਗ੍ਰੰਥੀ ਸਿੰਘਾਂ ਵੱਲੋਂ ਜਿਉਂ ਆਖਦਾ, ਅਤੇ ਉਹਨਾਂ ਦਾ ਸਮਾਂ ਹੈ ਜੀ 7:40 ਤੱਕ ਕਥਾ ਦਾ। ਆਹ ਹੁਣ ਸੰਗਤਾਂ ਨੂੰ ਬੇਨਤੀ ਹੈ ਜੋ ਨਗਰ ਵਾਲੇ ਪਾਸੇ ਨੇ ਅੰਦਰ ਆ ਜਾਣ ਮੇਨ ਹਾਲ ਦੇ, ਅਤੇ ਕਥਾ ਸਰਵ ਕਰਕੇ ਗੁਰੂ ਦੀਆਂ ਬਖਸ਼ਾਂ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖਹ ਪ੍ਰਭੂ, ਨਾਨਕ ਦੀ ਕਰ ਹੱਥ ਪ੍ਰਭ ਦਾ ਤਉ ਦਾ ਤਾਰ, ਪਰਿਉ ਜਾਚਿਕ ਇੱਕ ਸਰਨਾ, ਮਿਲੈ ਦਾਨ ਸੰਤ ਰੀਨ, ਜਿਹ ਲਗ ਭਵ ਜਲ ਤਰਨਾ, ਬਿਨਤ ਕਰੋ ਅਰਦਾਸ, ਸੁਨਹ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚਾਉ, ਭਗਤ ਇਹ ਮਨ ਠਹਿਰਾਵੈ, ਬਲਿਓ ਚਰਾਗ ਅੰਧਿਆਰ ਮਹਿ, ਸਭ ਕਾਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਪਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ,

ਸਤਿਗੁਰੂ ਗਰੀਬ ਨਿਵਾਜ ਵਾਲੀਏ ਕੁਲ ਆਲਮ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਤਤ ਪਾਵਨ ਭਗਤ ਵਛਲ ਦਸਾਂ ਪਾਤਸ਼ਾਹੀਆਂ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰ ਯੋਗ ਸਹਿਤ ਸਾਧ ਸੰਗਤ ਜੀ ਗੁਰੂ ਕੇ ਸਨਮੁਖ ਸੀਸ ਨਿਵਾਉਂਦਿਆਂ ਪ੍ਰੇਮ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾਲਤਾ ਦੇ ਨਾਲ ਗੁਰੂ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ। ਸੋਦਰ ਰਹਿਰਾਜ ਸਾਹਿਬ ਜੀ ਕੇ ਪਾਠ ਤੋਂ ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦਾਂ ਦਾ ਮਨੋਹਰ ਕੀਰਤਨ ਸਰਵਣ ਕਰ ਵਡਭਾਗੀ ਸੰਗਤਾਂ ਨੇ ਆਨੰਦ ਮਾਣਿਆ। ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਦਿਆਂ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮਨਾਮਾ ਜੋ ਪਾਵਨ ਫੁਰਮਾਨ ਸਮੂਹ ਸੰਗਤਾਂ ਨੂੰ ਬਖਸ਼ਿਸ਼ ਕੀਤਾ, ਬਾਹਰ ਲੱਗੀ ਹੋਈ ਸਕਰੀਨ ਤੋਂ ਸੰਗਤਾਂ ਇਸ ਸ਼ਬਦ ਦੇ ਦਰਸ਼ਨ ਦੀਦਾਰੇ ਕਰਦੀਆਂ ਹਨ, ਪੜ੍ਹਦੀਆਂ ਹਨ ਗੁਰੂ ਕੀ ਬਾਣੀ ਕੇ ਉਸ ਮਹਾਂਵਾਕ ਨੂੰ। ਸ਼ਬਦ ਹੈ ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧ ਨਿਤ ਪਾਰਚ, ਮਾਦ ਵੇ ਭਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਓ। ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਦਨ ਰਾਮ ਰਤਨ ਰਿਧ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਣ ਸਮਰੱਥ ਅਗੋਚਰ ਸੁਆਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਗੁਰੂ ਕੇ ਓਟ ਆਸਰੇ ਯਤਨ ਕਰਾਂ ਕਿ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਆਪ ਸੰਗਤਾਂ ਨਾਲ ਸਾਂਝ ਪਾਈ ਜਾਵੇ। ਰਹਾਉ ਦੀ ਪੰਗਤੀ ਜੋ ਸਾਰੇ ਸ਼ਬਦ ਦਾ ਮੁੱਖ ਭਾਵ ਹੈ, ਕੇਂਦਰੀ ਭਾਵ ਹੈ, ਸੂਹੀ ਰਾਗ ਦੇ ਉਚਾਰਨ ਕੀਤੇ ਇਸ ਸ਼ਬਦ ਦੀਆਂ ਉਹਨਾਂ ਰਹਾਉ ਦੀਆਂ ਪੰਗਤੀਆਂ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਮਾਦ ਵੇ ਭਾਜ ਦਿਨ ਨਿਤ ਰਹਿਣੀ। ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਗੁਰਬਾਣੀ ਵਿੱਚ ਬੇਅੰਤ ਥਾਵਾਂ ਤੇ ਮਾਧਵ ਕਹਿ ਕੇ ਸੰਬੋਧਨ ਕੀਤਾ ਗਿਆ ਅਥਵਾ ਗੁਣ ਗਾਏ ਗਏ ਨੇ। ਸੋਦਰ ਰਹਿਰਾਜ ਸਾਹਿਬ ਜੀ ਕੇ ਪਾਠ ਵਿੱਚ ਵੀ ਆਪਾਂ ਇਹ ਪੰਗਤੀਆਂ ਪੜ੍ਹਦੇ ਹਾਂ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਮਾਧਵ ਅੱਖਰ ਜਿਹੜਾ ਹੈ ਇਹ ਦੋ ਅੱਖਰਾਂ ਦਾ ਸੁਮੇਲ ਹੈ, ਮਾ ਤੇ ਧਾਓ। ਮਾਂ ਦਾ ਅਰਥ ਹੈ ਮਾਇਆ ਤੇ ਧਾਉ ਦਾ ਅਰਥ ਹੈ ਆਸਰਾ, ਜੋ ਮਾਇਆ ਦਾ ਆਸਰਾ ਹੈ। ਜਦ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਇੱਕਦਮ ਆ ਜੋ ਕਰੰਸੀ ਹੈ, ਜੋ ਪੈਸਾ ਧੇਲਾ ਹੈ, ਇਹਦੇ ਵੱਲ ਚੱਲਿਆ ਜਾਂਦਾ ਹੈ, ਇਹ ਮਾਇਆ। ਪਰ ਸਿਰਫ ਇਹੀ ਮਾਇਆ ਨਹੀਂ, ਇਹ ਤਾਂ ਮਾਇਆ ਦਾ ਇੱਕ ਨਿਕਾ ਜਿਹਾ ਸਰੂਪ ਹੈ। ਅਸਲ ਵਿੱਚ ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਹੈ ਇਹ ਸਾਰਾ ਮਾਇਆ ਦਾ ਹੀ ਪਸਾਰਾ ਹੈ, ਮਾਇਆ ਦੀ ਫੈਲਾਵਟ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਸਰੂਪ ਤੋਂ ਆਪਣੀ ਇਸ ਮਾਇਆ ਰੂਪੀ ਸ਼ਕਤੀ ਨੂੰ ਪੈਦਾ ਕੀਤਾ ਔਰ ਇਹਨੂੰ ਜਗਤ ਦੀ ਰਚਨਾ ਕਰਨ ਦੀ ਸਮਰੱਥਾ ਦਿੱਤੀ। ਇਉਂ ਇਹ ਸਾਰਾ ਸੰਸਾਰ ਜਿਹੜਾ ਇਹ ਮਾਇਆ ਜਨਤ ਭਾਵ ਮਾਇਆ ਤੋਂ ਪੈਦਾ ਹੋਇਆ ਕਿਹਾ ਜਾਂਦਾ, ਪੈਦਾ ਕਰਨ ਹਾਰਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ। ਤੇ ਮਾਇਆ ਦਾ ਪ੍ਰਭਾਵ ਕੀ ਹੈ? ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ।
ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਵਾਹਿਗੁਰੂ ਦੀ ਯਾਦ ਭੁੱਲ ਜਾਵੇ ਦੁਨੀਆਦਾਰੀ ਵਿੱਚ ਚਿੱਤ ਜੁੜਿਆ ਰਹੇ, ਇਹ ਮਾਇਆ ਦਾ ਪ੍ਰਭਾਵ ਹੈ। ਇਉਂ ਮਾਇਆ ਤੋਂ ਉਤਪਤ ਹੋਇਆ ਹੋਇਆ ਇਹ ਸਾਰਾ ਸੰਸਾਰ ਤੇ ਇਸ ਸੰਸਾਰ ਦਾ ਜੋ ਆਸਰਾ ਰੂਪ ਹੈ ਪਰਮਾਤਮਾ, ਜਿਸ ਬਾਰੇ ਜਿਸ ਦੇ ਨਾਮ ਦੀ ਮਹਿਮਾ ਬਾਰੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਹੀ ਉਸ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੇ ਸਹਾਰੇ ਹੈ। ਔਰ ਨਾਮ ਦਾ ਮਾਲਕ ਨਾਮੀ ਸਭ ਕਾਸੇ ਨੂੰ ਆਸਰਾ ਦੇਣ ਵਾਲਾ ਹੈ, ਉਸ ਨੂੰ ਕਿਹਾ ਹੈ ਮਾਧਵ। ਔਰ ਉਸ ਮਾਧਵ ਦਾ ਹੀ ਬਦਲਵਾਂ ਸਰੂਪ ਮਾਧਵੇ, ਮਾਧਵੇ ਭਾਜ ਦਿਨ ਨਿਤ ਰਹਿਣੀ। ਭਾਈ ਉਹ ਜਿਹੜਾ ਕੁੱਲ ਸੰਸਾਰ ਦਾ ਆਸਰਾ ਰੂਪ ਸ੍ਰੀ ਵਾਹਿਗੁਰੂ ਹੈ, ਉਸ ਵਾਹਿਗੁਰੂ ਨੂੰ ਭਾਜ, ਭਾਵ ਉਸ ਦਾ ਸਿਮਰਨ ਕਰ, ਉਸ ਦਾ ਭਜਨ ਕਰ, ਨਿਤਾ ਪ੍ਰਤੀ ਕਰ, ਹਰ ਰੋਜ਼ ਕਰ, ਦਿਨੇ ਵੀ ਤੇ ਰਾਤ ਵੀ। ਦਿਨ ਨਿਤ ਰਹਿਣੀ, ਨਿਤਾ ਪ੍ਰਤੀ ਦਿਨ ਵੀ ਤੇ ਰਾਤ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ। ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਕੇ ਇਹ ਪਾਵਨ ਮੁਬਾਰਕ ਬਚਨ ਨੇ, ਦਿਨ ਭੀ ਗਾਵੋ ਰੈਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ, ਦਿਨ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਕੇ ਗੁਣ ਗਾਓ, ਰਾਤ ਵੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਰਹੋ, ਰਸਨਾ ਦੇ ਨਾਲ ਸਵਾਸ ਸਵਾਸ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਓ। ਗੁਣ ਗਾਉਣਾ ਕੀ ਹੈ? ਉਸਦਾ ਨਾਮ ਜਪਣਾ, ਸਿਮਰਨ ਕਰਨਾ। ਜਦੋਂ ਅਸੀਂ ਉਸ ਸ੍ਰੀ ਅਕਾਲ ਪੁਰਖ ਜੀ ਕਾ ਗੁਰੂ ਵੱਲੋਂ ਬਖਸ਼ਿਸ਼ ਕੀਤਾ ਨਾਮ ਗੁਰਮੰਤਰ ਵਾਹਿਗੁਰੂ ਜਪਦੇ ਹਾਂ, ਤਾਂ ਵਾਹਿਗੁਰੂ ਅੱਖਰ ਵਿੱਚ ਵੀ ਉਸ ਵਾਹਿਗੁਰੂ ਕਾ ਗੁਣਾਨੁਵਾਦ ਹੈ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵਾਹਿਗੁਰੂ ਅੱਖਰ ਦਾ ਅਰਥ ਕਰਦਿਆਂ ਹੋਇਆਂ ਇਹ ਪਾਵਨ ਬਚਨ ਲਿਖੇ ਨੇ। ਸ੍ਰੀ ਨਾਨਕ ਪ੍ਰਕਾਸ਼ ਦੇ ਆਰੰਭ ਵਿੱਚ ਵਾਹਿ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ, ਗੋ ਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਿਨ ਚਿੱਤ, ਏਮ ਸ੍ਰੀ ਨਾਨਕ ਨਾਮ ਬਨਾਇਓ, ਸੁਨ ਸਰੁਤ ਸੰਤਨ ਚਿੱਤ ਸੁਖ ਪਾਇਓ। ਵਾਹਿ ਤੇ ਗੁਰੂ, ਇਹ ਦੋਵਾਂ ਦਾ ਸੁਮੇਲ ਵਾਹਿਗੁਰੂ। ਵਾਹਿ ਨਾਮ ਅਚਰਜ ਕੋ ਹੋਈ, ਵਾਹਿ ਨਾਮ ਹੈ ਅਸਚਰਜ ਦਾ, ਭਾਵ ਕਿ ਵਾਹਿ ਦਾ ਅਰਥ ਹੈ ਅਸਚਰਜ। ਅਸਚਰਜ ਕੀ ਹੈ? ਜਿਸ ਦੇ ਬਾਰੇ ਮਨੁੱਖ ਦਾ ਗਿਆਨ, ਮਨੁੱਖ ਦੀ ਮੱਤ, ਮਨੁੱਖ ਦੀ ਬੁੱਧ ਕੁਝ ਵਰਣਨ ਕਰ ਹੀ ਨਾ ਸਕੇ, ਜੋ ਕਹਿਣ ਕਥਨ ਤੋਂ ਪਰੇ ਹੈ, ਜੋ ਵਿਸਮਾਦ ਰੂਪ ਹੈ, ਉਸ ਨੂੰ ਕਿਹਾ ਜਾਂਦਾ ਅਸਚਰਜ, ਤੇ ਅਸਚਰਜ ਨੂੰ ਕਿਹਾ ਜਾਂਦਾ ਵਾਹ, ਤੇ ਵਾਹ ਤੋਂ ਹੀ ਵਾਹ ਅੱਖਰ ਜਿਹੜਾ ਹੈ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਸਰੂਪ ਬਖਸ਼ਿਸ਼ ਕੀਤਾ। ਇਉਂ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਕਾ ਇਹ ਗੁਣ ਇਹਦੇ ਵਿੱਚ ਸ਼ਾਮਲ ਹੈ ਕਿ ਵਾਹਿਗੁਰੂ ਉਹ ਪਰਮਾਤਮਾ ਜਿਹੜਾ ਹੈ ਉਸ ਅਸਚਰਜ ਰੂਪ ਹੈ, ਭਾਵ ਕਿ ਕਹਿਣ ਕਥਨ ਤੋਂ ਪਰੇ ਹੈ, ਆਨੰਦਮਈ ਸਰੂਪ ਹੈ। ਅਸਚਰਜ ਅਸਲ ਵਿੱਚ ਆਨੰਦ ਵਾਲੀ ਹੈਰਾਨੀ ਨੂੰ ਕਿਹਾ ਜਾਂਦਾ ਹੈ। ਫਿਰ ਬੇਨਤੀ ਕਰਾਂ ਕਿ ਜਿੱਥੋਂ ਤੱਕ ਮਨ ਦੇ ਖਿਆਲ ਨਾ ਪਹੁੰਚ ਸਕਣ, ਜਿੱਥੋਂ ਤੱਕ ਬੁੱਧੀ ਦਾ ਗਿਆਨ ਨਾ ਪਹੁੰਚ ਸਕੇ, ਜੋ ਸਾਡੀ ਸੋਚ ਸਮਝ ਤੋਂ ਵੀ ਪਰੇ ਹੋਵੇ, ਉਸ ਵਰਤਾਰੇ ਨੂੰ ਆਪਾਂ ਵਾਹ ਆਖਦੇ ਹਾਂ। ਵਾਹਿਗੁਰੂ ਸਾਡੀ ਸੋਚ ਸਮਝ ਤੋਂ ਪਰੇ ਹੈ, ਸਾਡੀ ਬੁੱਧੀ ਮੰਡਲ ਦੇ ਕੈਦ ਵਿੱਚ ਆਉਣ ਵਾਲਾ ਨਹੀਂ, ਸਾਡੇ ਮਨ ਦੇ ਖਿਆਲਾਤ ਉਸ ਤੱਕ ਅੱਪੜ ਨਹੀਂ ਸਕਦੇ। ਬਹੁਤਾ ਕਹੀਐ ਬਹੁਤਾ ਹੋਏ, ਜਿੰਨਾ ਬਹੁਤਾ ਉਸ ਦਾ ਵਖਿਆਨ ਕਰੀ ਜਾਈਏ ਉਹਦੇ ਤੋਂ ਕਈ ਗੁਣਾ ਬਹੁਤਾ ਉਹ ਅੱਗੇ ਹੋਰ ਹੈ। ਪਰੇ ਤੋਂ ਪਰੇ ਹੈ, ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਤ ਜਾਨ ਹੋ ਆਪਣ ਗਾਤੀ, ਆਪਣੀ ਗਤ ਮਿਤ ਨੂੰ ਵਾਹਿਗੁਰੂ ਜੀ ਤੁਸੀਂ ਆਪ ਹੀ ਜਾਣਦੇ ਹੋ। ਇਉਂ ਵਾਹਿ ਤੋਂ ਭਾਵ ਹੈ ਅਸਚਰਜ, ਤੇ ਅੱਗੇ ਗੁਰੂ ਅੱਖਰ ਨੂੰ ਵੀ ਦੋ ਹਿੱਸੇ ਵਿੱਚ ਵੰਡਿਆ, ਗੱਗਾ ਤੇ ਰਾਰਾ ਦੋ ਅੱਖਰ ਨੇ। ਗੋ ਤਮ ਨਾਮ ਅਗਿਆਨ ਅਨਿਤ,
ਗੋ ਨਾਮ ਹੈ ਹਨੇਰੇ ਦਾ, ਗੁਬਾਰ ਦਾ, ਭਾਵ ਕਿ ਜਿਹੜਾ ਗੱਗਾ ਅੱਖਰ ਹੈ ਗੱਗੇ ਔਂਕੜ ਗੋ ਕਹਿ ਲਈਏ ਜਾਂ ਗੱਗੇ ਹੋੜਾ ਗੋ ਕਹਿ ਲਈਏ, ਇਹ ਅਗਿਆਨ ਰੂਪ ਹਨੇਰੇ ਨੂੰ ਜਲਾਉਂਦਾ ਹੈ। ਗੋ ਤਮ ਨਾਮ, ਗੋ ਹਨੇਰੇ ਦਾ ਨਾਮ ਹੈ। ਤੇ ਮਨੁੱਖ ਦੇ ਹਿਰਦੇ ਵਿੱਚ ਅਗਿਆਨ ਦਾ ਹਨੇਰਾ ਪਿਆ ਹੋਇਆ। ਅਨਿੱਤ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਇਹ ਅਗਿਆਨ ਵਿੱਚ ਹੀ ਗੁਰੂ ਕੀ ਕਿਰਪਾ ਤੋਂ ਬਿਨਾਂ ਸਾਰੀ ਉਮਰ ਬਿਤਾ ਦਿੰਦਾ। ਰੂਹ ਪ੍ਰਕਾਸ਼ ਕੀ ਆ ਜਿਨ ਚਿੱਤ, ਰੂਹ ਦਾ ਅਰਥ ਹੈ ਰੋਸ਼ਨੀ, ਪ੍ਰਕਾਸ਼, ਚਾਨਣ, ਲਾਈਟ। ਤੇ ਇਉਂ ਗੁਰੂ ਦਾ ਅਰਥ ਇਹ ਬਣਿਆ ਕਿ ਉਹ ਅਗੰਮੀ ਹਸਤੀ ਜੋ ਮਨੁੱਖ ਦੇ ਮਨ ਵਿੱਚੋਂ ਅਗਿਆਨ ਦਾ ਹਨੇਰਾ ਖਤਮ ਕਰਕੇ ਗਿਆਨ ਦਾ ਚਾਨਣ ਕਰ ਦੇਵੇ, ਪ੍ਰਕਾਸ਼ ਕਰ ਦੇਵੇ, ਉਹ ਹੈ ਗੁਰੂ। ਇਉਂ ਜਦੋਂ ਅਸੀਂ ਵਾਹਿਗੁਰੂ ਅੱਖਰ ਆਖਦੇ ਹਾਂ ਤਾਂ ਇਸ ਦਾ ਭਾਵ ਹੈ ਕਿ ਉਹ ਪਰਮਾਤਮਾ ਅਸਚਰਜ ਰੂਪ ਔਰ ਅਵਿਦਿਆ ਅਗਿਆਨ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨਹਾਰਾ ਹੈ। ਇਉਂ ਵਾਹਿਗੁਰੂ ਕਹਿਣ ਵਿੱਚ ਵੀ ਉਸ ਵਾਹਿਗੁਰੂ ਕੇ ਗੁਣਾਂ ਦਾ ਉਚਾਰਨ ਹੈ। ਦਿਨ ਭੀ ਗਾਵੋ ਰੈਣੀ ਗਾਵੋ, ਰਾਤ ਵੀ ਤੇ ਦਿਨੇ ਵੀ ਉਸ ਵਾਹਿਗੁਰੂ ਕੇ ਗੁਣ ਗਾਈਏ, ਰਾਤ ਵੇਲੇ ਵੀ ਜਪੀਏ, ਦਿਨ ਵੇਲੇ ਵੀ ਜਪੀਏ। ਗਾਵੋ ਸਾਸ ਸਾਸ ਰਸਨਾਰੀ, ਰਸਨਾ ਨਾਲ ਭਾਵ ਜਿਹੜੀ ਸਾਡੀ ਇਹ ਜ਼ੁਬਾਨ ਹੈ, ਜਿਹਵਾ ਹੈ, ਇਸ ਦੇ ਨਾਲ ਵਾਹਿਗੁਰੂ ਕੇ ਗੁਣ ਸਵਾਸ ਸਵਾਸ ਉਚਾਰ

ਦਾਸ ਹੋਣ ਵਾਲੀਆਂ ਵਡਿਆਈਆਂ। ਪਰ ਪਰਮਾਤਮਾ ਐਸਾ ਹੈ ਕਿ ਜਿਸ ਦੀ ਜਿਸ ਪੱਖ ਤੋਂ ਵੀ ਸਿਫਤ ਕਰ ਲਈਏ ਉਸ ਪੱਖ ਤੋਂ ਹੀ ਸੱਚੀ ਹੈ, ਜਿੰਨੀ ਕਰ ਲਈਏ ਉਨੀ ਹੀ ਸੱਚੀ ਹੈ। ਇਉਂ ਜੇ ਕੋਈ ਯੋਗ ਹੈ ਗਾਏ ਜਾਣ ਦੇ ਤਾਂ ਉਹ ਹੈ ਸ੍ਰੀ ਅਕਾਲ ਪੁਰਖ ਜੀ। ਗਾਵਣ ਜੋਗਿਆ, ਜੋ ਗਾਉਣ ਦੇ ਯੋਗ ਹੈ ਪਰਮਾਤਮਾ ਗਾਈਏ ਰਾਤ ਦਿਨੰਤ, ਰਾਤ ਦਿਨ ਉਸ ਨੂੰ ਗਾਈਏ। ਤੇ ਜਿੱਥੇ ਰਾਤ ਦਿਨੰਤ ਦਾ ਅਰਥ ਰਾਤ ਦਿਨ ਹੈ, ਉੱਥੇ ਸੰਧੀ ਵਿਸ਼ੇਦ ਰੀਤੀ ਦੇ ਰਾਹੀਂ ਰਾਤ ਦਿਨ ਅੰਤ। ਰਾਤ ਦਾ ਅੰਤ ਕੀ ਹੈ? ਅੰਮ੍ਰਿਤ ਵੇਲਾ, ਪਹੁ ਫੁਟਾਲਾ। ਤੇ ਦਿਨ ਦਾ ਅੰਤ ਕੀ ਹੈ? ਸ਼ਾਮ ਦਾ ਵਕਤ। ਦਿਨੇ ਵੀ ਗਾਈਏ, ਅੰਮ੍ਰਿਤ ਵੇਲੇ ਸੁਬਾਹ ਸਾਰ ਵੀ ਗਾਈਏ, ਰਾਤ ਨੂੰ ਵੀ ਗਾਈਏ, ਔਰ ਇਸੇ ਪ੍ਰਕਾਰ ਸ਼ਾਮ ਦੇ ਵਕਤ ਵੀ ਗਾਈਏ। ਤਾਂ ਹੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਨਿੱਤ ਨੇਮ ਦੀ ਪਾਵਨ ਰੀਤ ਬਖਸ਼ਿਸ਼ ਕੀਤੀ ਹੈ। ਨਿੱਤ ਨੇਮ, ਨਿੱਤ ਤੋਂ ਭਾਵ ਹੈ ਹਰ ਰੋਜ਼, ਤੇ ਨੇਮ ਤੋਂ ਭਾਵ ਹੈ ਨਿਯਮ, ਅਸੂਲ। ਉਹ ਨਿਯਮ, ਉਹ ਅਸੂਲ ਜੋ ਨਿੱਤ ਭਾਵ ਕੇ ਹਰ ਰੋਜ਼ ਨਿਭਾਉਣਾ ਹੈ, ਜਿਸ ਦੇ ਵਿੱਚ ਰੋਜ਼ ਪਰਪੱਕ ਹੋਣਾ ਹੈ, ਉਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਅੰਮ੍ਰਿਤ ਰੂਪ ਗੁਰਬਾਣੀ ਕਾ ਪਾਠ। ਤੇ ਇਹ ਨਿੱਤ ਨੇਮ ਦੀ ਦਾਤ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕੀਤੀ। ਜੋ ਮਰਯਾਦਾ ਉਦੋਂ ਸਤਿਗੁਰਾਂ ਨੇ ਚਲਾਈ, ਉਸ ਦਾ ਵਰਣਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਫੁਰਮਾਨ ਕਰਦੇ ਨੇ ਕਿ ਸੰਜੈ ਸੋਦਰ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸ਼ਾਮ ਦੇ ਵੇਲੇ ਸੋਦਰ ਗਾਇਆ ਜਾਂਦਾ, ਸੋਦਰ ਬਾਣੀ ਕਾ ਪਾਠ ਹੁੰਦਾ, ਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਕਾ ਉਚਾਰਨ ਹੁੰਦਾ ਹੈ। ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵੰਡੰਦੇ। ਇਹ ਗੁਰਸਿੱਖਾਂ ਦੀ ਰੀਤ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਆਰੰਭ ਕੀਤੀ, ਉਹਦਾ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ। ਇਉਂ ਇਹਨਾਂ ਪੰਗਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਨਿਯਮ ਦੇ ਨਾਲ ਹਰ ਰੋਜ਼ ਅੰਮ੍ਰਿਤ ਵੇਲੇ ਸੁਬਾਹ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਕਾ ਪਾਠ ਕਰਨਾ, ਉਚੇਚੇ ਤੌਰ ਤੇ ਸ਼ਾਮ ਨੂੰ ਸੂਰਜ ਅਸਤ ਹੋਣ ਦੇ ਵਕਤ ਸੋਦਰ ਦਾ ਪਾਠ, ਔਰ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲਾ ਜੀ ਕਾ ਪਾਠ, ਔਰ ਉਸ ਤੋਂ ਪਹਿਲਾਂ ਆਰਤੀ ਦੇ ਸ਼ਬਦ ਦਾ ਪਾਠ। ਇਹ ਸਤਿਗੁਰੂ ਨਾਨਕ ਦੇਵ ਜੀ ਨੇ ਮਰਯਾਦਾ ਆਰੰਭ ਕੀਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਮਰਯਾਦਾ ਦੀ ਪ੍ਰਪਕਤਾ ਕੀਤੀ। ਅੱਗੋਂ ਜਿਉਂ ਜਿਉਂ ਸਤਿਗੁਰੂ ਜੀ ਕੇ ਅਗਲੇ ਸਰੂਪ ਬਾਣੀ ਉਚਾਰਨ ਕਰਦੇ ਗਏ, ਇਸ ਨਿੱਤ ਨੇਮ ਦੇ ਵਿੱਚ ਵਾਧਾ ਹੁੰਦਾ ਗਿਆ। ਤੀਸਰੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਆਪ ਬਖਸ਼ਿਆ। ਆਸਾ ਕੀ ਵਾਰ ਪਹਿਲੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਕੀਰਤਨ ਰੂਪ ਵਿੱਚ ਬਖਸ਼ਿਸ਼ ਕੀਤੀ। ਇਉਂ ਹੁੰਦਿਆਂ ਹੁੰਦਿਆਂ ਸਮਾਂ ਦਸਵੇਂ ਪਾਤਸ਼ਾਹ ਜੀ ਦਾ ਜਦੋਂ ਆਉਂਦਾ ਹੈ, ਤਾਂ ਦਸਮ ਪਾਤਸ਼ਾਹ ਜੀ ਨੇ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਦਾ ਪ੍ਰਪੱਕ ਕਰ ਦਿੱਤਾ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਇਹਨਾਂ ਪੰਜਾਂ ਬਾਣੀਆਂ ਕਾ ਪਾਠ ਨਿਯਮ ਦੇ ਨਾਲ ਹਰ ਰੋਜ਼ ਗੁਰੂ ਕਾ ਸਿੱਖ ਸੁਬਾਹ ਦੇ ਵਕਤ ਕਰੇ। ਇਸੇ ਤਰ੍ਹਾਂ ਸ਼ਾਮ ਦੇ ਵਕਤ ਸੋਦਰ ਰਹਿਰਾਜ ਸਾਹਿਬ ਜੀ ਕਾ ਪਾਠ, ਔਰ ਰਾਤ ਸੌਣ ਦੇ ਵਕਤ ਕੀਰਤਨ ਸੋਹਿਲਾ ਜੀ ਕਾ ਪਾਠ। ਇਹ ਗੁਰਸਿੱਖ ਦਾ ਘੱਟ ਤੋਂ ਘੱਟ ਨਿਤਨੇਮ ਹੈ, ਭਾਵ ਇੰਨਾ ਜ਼ਰੂਰ ਬਰ ਜ਼ਰੂਰ ਕਰਨਾ ਹੀ ਕਰਨਾ ਹੈ। ਇਹਦੇ ਵਿੱਚੋਂ ਕੋਈ ਛੋਟ ਨਹੀਂ, ਕੋਈ ਟਲਿਆਈ ਨਹੀਂ। ਤੇ ਇਸ ਤੋਂ ਇਲਾਵਾ ਸੁਖਮਨੀ ਸਾਹਿਬ, ਆਸਾ ਕੀ ਵਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਆਂ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕੀਆਂ, ਹੋਰ ਅਨੇਕਾਂ ਬਾਣੀਆਂ ਜਿਨ੍ਹਾਂ ਦਾ ਨਿਯਮ ਦੇ ਨਾਲ ਗੁਰਬਾਣੀ ਦੇ ਪ੍ਰੇਮੀ ਗੁਰਸਿੱਖ ਪਿਆਰੇ ਪਾਠ ਕਰਦੇ ਨੇ। ਦੱਖਣੀ ਓਅੰਕਾਰ, ਸਿੱਧ ਗੋਸ਼ਟ, 52 ਅੱਖਰੀ, ਜੈਤ ਸ੍ਰੀ ਕੀ ਵਾਰ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਔਰ ਇਸੇ ਪ੍ਰਕਾਰ ਬਸੰਤ ਕੀ ਵਾਰ, ਸਲੋਕ ਮਹੱਲਾ ਨਾਵਾਂ, ਹੋਰ ਅਨੇਕਾਂ ਬਾਣੀਆਂ। ਦਸਵੇਂ ਪਾਤਸ਼ਾਹ ਜੀ ਕੀ ਬਾਣੀ, ਸੋ ਜਾਪ ਸਾਹਿਬ, ਸਵਈਏ ਤੇ ਚੌਪਈ, ਇਹ ਤਾਂ ਨਿਤਨੇਮ ਦੇ ਵਿੱਚ ਆ ਗਏ। ਇਹਨਾਂ ਤੋਂ ਇਲਾਵਾ ਅਕਾਲ ਉਸਤਤ, ਭਗਉਤੀ ਜੀ ਕੀ ਵਾਰ, ਜਿਸਨੂੰ ਚੰਡੀ ਕੀ ਵਾਰ ਕਿਹਾ ਜਾਂਦਾ ਹੈ, ਜੇ ਹੋਰ ਗੁਰੂ ਕਾ ਸਿੱਖ ਉੱਦਮ ਕਰੇ ਤਾਂ ਗਿਆਨ

0: ਪ੍ਰਬੋਧ ਇਤਿਆਦਿਕ ਬਾਣੀਆਂ, ਵਿਚਿੱਤਰ ਨਾਟਕ ਇਤਿਆਦਿਕ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਸੋ ਇਸ ਪ੍ਰਕਾਰ ਵੱਧ ਤੋਂ ਵੱਧ ਬਾਣੀ ਗੁਰੂ ਕਾ ਸਿੱਖ ਪੜ੍ਹੇ। ਪਰ ਪ੍ਰਪੱਕ ਰੂਪ ਵਿੱਚ ਇਹ ਨਿਤਨੇਮ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਤੇ ਸ਼ਾਮ ਨੂੰ ਸੋਦਰ ਦਾ, ਰਾਤ ਨੂੰ ਸੋਹਿਲਾ ਜੀ ਕਾ, ਤੇ ਬਾਕੀ ਦਿਨ ਦੇ ਵਿੱਚ ਵੀ ਬਾਣੀਆਂ ਕੇ ਪਾਠ, ਵਾਹਿਗੁਰੂ ਗੁਰ ਸ਼ਬਦ ਦਾ ਜਾਪ ਗਾਈਐ ਰਾਤ ਦਿਨ ਅੰਤ। ਰਾਤ ਦਿਨ ਅੰਤ, ਰਾਤ ਦਾ ਅੰਤ ਅੰਮ੍ਰਿਤ ਵੇਲਾ ਸੁਬਾ ਦਾ ਵਕਤ, ਦਿਨ ਦਾ ਅੰਤ ਸ਼ਾਮ ਵਕਤ, ਸ਼ਾਮੀ ਵੀ ਰਾਤ ਵੀ, ਔਰ ਇਸੇ ਪ੍ਰਕਾਰ ਅੰਮ੍ਰਿਤ ਵੇਲੇ ਵੀ ਦਿਨੇ ਵੀ ਗਾਈਐ ਰਾਤ ਦਿਨੰਤ ਗਾਵਣ ਜੋਗਿਆ। ਉਸ ਅਕਾਲ ਪੁਰਖ ਕੇ ਗੁਣ ਗਾਈਏ, ਉਸਦਾ ਨਾਮ ਜਪੀਏ, ਉਸਦਾ ਸਿਮਰਨ ਕਰੀਏ। ਮਾਧਵੇ ਭਜ ਦਿਨ ਨਿਤ ਰਹਿਣੀ, ਇਉਂ ਦਿਨ ਰਾਤ ਉਸ ਪਰਮਾਤਮਾ ਦਾ ਭਜਨ ਕਰੋ, ਸਿਮਰਨ ਕਰੋ, ਵਾਹਿਗੁਰੂ ਕੇ ਨਾਮ ਵਿੱਚ ਜੁੜੇ ਰਹੋ। ਜਨਮ ਪਦਾਰਥ ਜੀਤ ਹਰ ਸਰਣੀ, ਇਉਂ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਐ ਇਨਸਾਨ ਆਪਣੇ ਜਨਮ ਰੂਪੀ ਕੀਮਤੀ ਪਦਾਰਥ ਨੂੰ ਜਿੱਤ ਲੈ, ਜੀਵਨ ਦੀ ਬਾਜੀ ਜਿੱਤ ਲੈ। ਜੀਵਨ ਦੀ ਬਾਜੀ ਨੂੰ ਜਿੱਤਣਾ ਕੀ ਹੈ? ਜੋ ਰੋਜ਼ ਸਾਨੂੰ ਇਸ ਜੀਵਨ ਦਾ ਮਨੋਰਥ ਸਤਿਗੁਰੂ ਜੀ ਸਮਝਾ ਰਹੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਇਨਸਾਨ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਵਾਰੀ ਮਿਲੀ, ਇਹ ਸਮਾਂ ਹੱਥ ਆਇਆ। ਲੱਖ ਚੌਰਾਸੀ ਭਰਮਤੇ ਭਰਮਤੇ ਦੁਲੱਭ ਜਨਮ ਅਬ ਪਾਇਓ, 84 ਲੱਖ ਜੂਨਾਂ ਵਿੱਚ ਭਰਮਦਿਆਂ ਭਟਕਦਿਆਂ ਦੁਰਲੱਭ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ। ਕਿਤੇ ਐਸਾ ਨਾ ਹੋਵੇ ਕਿ ਇਸ ਦੇਹੀ ਦਾ ਨਾਸ ਹੋਣ ਉਪਰੰਤ ਫਿਰ ਉਹ 84 ਲੱਖ ਦੇ ਗੇੜੇ ਵਿੱਚ ਪੈਣਾ ਪੈ ਜਾਵੇ, ਜਿਸ ਨੂੰ ਬੀਤਦਿਆਂ ਅਰਬਾਂ ਸਾਲ ਲੱਗ ਜਾਂਦੇ ਨੇ। ਸੋ ਇਸ ਕਰਕੇ ਅਕਾਲ ਪੁਰਖ ਦਾ ਮਿਲਾਪ ਹੋ ਜਾਵੇ, ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਵੇ, ਵਾਹਿਗੁਰੂ ਨੂੰ ਮਿਲਣ ਵਾਸਤੇ ਇਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ। ਇਹੀ ਇਸ ਜੀਵਨ ਦਾ ਲਾਹਾ ਹੈ ਤੇ ਇਹੀ ਇਸ ਜੀਵਨ ਦੀ ਬਾਜੀ ਦਾ ਜਿੱਤਿਆ ਜਾਣਾ ਹੈ, ਜਨਮ ਨੂੰ ਸਫਲ ਕਰ ਲੈਣਾ। ਸਾਧ ਸੰਗਤ ਜੀ, ਅਸੀਂ ਕਿਸੇ ਆਪਣੇ ਜ਼ਰੂਰੀ ਕੰਮ ਵਾਸਤੇ ਕਿਸੇ ਖਾਸ ਜਗ੍ਹਾ ਤੇ ਜਾਂਦੇ ਹਾਂ, ਜੇ ਉੱਥੇ ਜਾਣ ਦੇ ਵਾਸਤੇ ਆਪਾਂ ਖੇਚਲ ਕੀਤੀ, ਸਫ਼ਰ ਕੀਤਾ, ਖਰਚ ਵੀ ਕੀਤਾ ਜਾਣ ਦਾ, ਜੇ ਜਾ ਕੇ ਜੋ ਕੰਮ ਆਪਾਂ ਕਰਨਾ ਚਾਹੁੰਦੇ ਹਾਂ, ਜਿਹੜੇ ਕੰਮ ਲਈ ਗਏ ਹਾਂ, ਉਹ ਪੂਰਾ ਨਾ ਹੋਵੇ ਤਾਂ ਆਪਾਂ ਨੂੰ ਨਿਰਾਸ਼ਤਾ ਹੁੰਦੀ ਹੈ, ਮਨ ਨੂੰ ਦੁੱਖ ਵੀ ਹੁੰਦਾ ਹੈ ਕਿ ਆਉਣ ਜਾਣ ਦੇ ਸਾਧਨ ਲਈ ਖਰਚ ਵੀ ਕਰਨਾ ਪਿਆ, ਇੰਨਾ ਸਮਾਂ ਵੀ ਭੰਨਿਆ, ਆਉਣ ਜਾਣ ਦੀ ਖੇਚਲ ਵੀ ਕੀਤੀ, ਪਰ ਕੰਮ ਸਿਰੇ ਨਹੀਂ ਚੜਿਆ, ਐਵੇਂ ਖਾਲੀ ਗੇੜਾ ਵੱਜ ਗਿਆ, ਵਿਅਰਥ ਗਿਆ ਸਾਡਾ ਜਾਣਾ ਆਉਣਾ, ਇਹ ਮਨ ਦੀ ਭਾਵਨਾ ਹੁੰਦੀ ਹੈ ਨਾ। ਤੇ ਜਦੋਂ ਜਿਹੜੇ ਕੰਮ ਗਏ ਆ ਉਹ ਕੰਮ ਨੇਪਰੇ ਚੜ ਜਾਵੇ, ਕੰਮ ਸਫਲਾ ਹੋ ਜਾਵੇ, ਤਾਂ ਚਿੱਤ ਨੂੰ ਖੁਸ਼ੀ ਵੀ ਹੁੰਦੀ ਹੈ, ਆਨੰਦ ਜਿਹਾ ਵੀ ਮਿਲਦਾ ਹੈ, ਤੇ ਮਨ ਵਿੱਚ ਭਾਵ ਹੁੰਦਾ ਕਿ ਚਲੋ ਆਉਣਾ ਸਫਲਾ ਹੋ ਗਿਆ, ਫਾਇਦਾ ਹੋ ਗਿਆ ਸਾਡਾ ਗੇੜਾ ਮਾਰਨ ਦਾ। ਇਵੇਂ ਹੀ ਇਹ ਸੰਸਾਰ ਹੈ, ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਕਾਹਦੇ ਲਈ? ਆਇਓ ਸੁਣਨ ਪੜ੍ਹਨ ਕਉ ਬਾਣੀ, ਬਾਣੀ ਪੜ੍ਹਨ ਵਾਸਤੇ, ਸੁਣਨ ਵਾਸਤੇ। ਤੇ ਬਾਣੀ ਪੜ੍ਹਨ ਸੁਣਨ ਦਾ ਮਕਸਦ ਕੀ ਹੈ? ਵਾਹਿਗੁਰੂ ਕੀ ਪ੍ਰਾਪਤੀ। ਆਏ ਵਾਹਿਗੁਰੂ ਕੀ ਪ੍ਰਾਪਤੀ ਕਰਨ ਵਾਸਤੇ ਹਾਂ, ਪਰ ਜਿਵੇਂ ਦੁਨਿਆਵੀ ਕੰਮ ਆਪਣਾ ਨੇਪਰੇ ਨਾ ਚੜ੍ਹਨ ਤੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਸਾਡਾ ਆਉਣਾ ਜਾਣਾ, ਉਹ ਖੇਚਲ ਕੀਤੀ ਵਿਅਰਥ ਚਲੀ ਗਈ, ਇਸੇ ਤਰ੍ਹਾਂ ਸਾਧ ਸੰਗਤ ਜੀ, ਜੇ ਇਸ ਜੀਵਨ ਅੰਦਰ ਅਸੀਂ ਵਾਹਿਗੁਰੂ ਕੀ ਪ੍ਰਾਪਤੀ ਨਾ ਕਰ ਸਕੇ, ਨਾ ਕੋਈ ਯਤਨ ਕੀਤਾ, ਔਰ ਫਿਰ ਸਾਨੂੰ ਜਨਮ ਮਰਨ ਦੇ ਗੇੜੇ ਵਿੱਚ ਪਾਉਣਾ ਪਿਆ, ਤਾਂ ਆਇਆ ਨਿਸ਼ਫਲ ਹੋ ਗਿਆ, ਵਿਅਰਥ ਹੋ ਗਿਆ। ਤੇ ਜਿਵੇਂ ਅਸੀਂ ਖੇਚਲ ਕਰਕੇ ਜਿਹੜੇ ਕੰਮ ਵਾਸਤੇ ਜਾਈਏ ਉਹ ਕੰਮ ਪੂਰਾ ਹੋ ਜਾਵੇ ਤਾਂ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਆਉਣਾ ਸਾਡਾ ਸਫਲ ਹੋ ਗਿਆ, ਕਾਮਯਾਬ ਹੋ ਗਿਆ, ਫਾਇਦਾ ਹੋ ਗਿਆ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਜੀਵਨ ਅੰਦਰ ਗੁਰੂ ਵਾਲੇ ਬਣ ਕੇ ਗੁਰੂ ਕੀ ਲੜ ਲੱਗ ਕੇ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਜਪਦੇ ਪ੍ਰਭੂ ਦੀ ਪ੍ਰਾਪਤੀ ਕਰ ਲੈਂਦੇ ਨੇ, ਆਇਆ ਤਿਨਕਾ ਸਫਲ ਪਿਆ ਹੈ, ਉਹਨਾਂ ਦਾ ਦੁਨੀਆਂ ਤੇ ਜਨਮ ਧਾਰ ਕੇ ਆਉਣਾ ਸਫਲ ਹੋ ਗਿਆ। ਪੰਚਮ ਪਾਤਸ਼ਾਹ ਜੀ ਗੌੜੀ 52 ਅੱਖਰੀ ਵਿੱਚ ਬਚਨ ਫੁਰਮਾਨ ਕਰਦੇ ਨੇ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ, ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮੈ ਹਰਾਤਾ, ਜਾ ਕਉ ਦਇਆ ਮਇਆ ਵਿਧਾਤਾ, ਏਕੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇਸ ਪੌੜੀ ਦਾ ਭਾਵ ਅਰਥ ਸੰਖੇਪ ਦੇ ਵਿੱਚ ਕਿ ਉਸੇ ਮਨੁੱਖ ਦਾ ਦੁਨੀਆਂ ਵਿੱਚ ਮਨੁੱਖਾ ਜਨਮ ਧਾਰ ਕੇ ਆਉਣਾ ਸਫਲ ਗਿਣਿਆ ਜਾਂਦਾ ਹੈ ਜਿਸ ਦੀ ਰਸਨਾ ਵਾਹਿਗੁਰੂ ਕਾ ਜਸ ਉਚਾਰਨ ਕਰਦੀ, ਵਾਹਿਗੁਰੂ ਜਪਦੀ ਹੈ, ਨਾਮ ਜਪਦੀ ਹੈ, ਜੋ ਸਾਧ ਸੰਗਤ ਵਿੱਚ ਆ ਕੇ ਵੱਸਦਾ ਹੈ, ਜੋ ਇੱਕ ਰਸ ਪ੍ਰੇਮ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ, ਉਹਦਾ ਆਉਣਾ ਜਿਹੜਾ ਉਹ ਸਫਲ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਸ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵੈ ਰੰਗੇ। ਸੋ ਹਜ਼ੂਰ ਫੁਰਮਾਨ ਕਰਦੇ ਨੇ ਕਿ ਐਸੇ ਗੁਰਮੁਖ ਜਨ ਏਕ ਹੈ ਆਵਨ, ਇੱਕ ਵਾਰ ਤਾਂ ਭਾਵੇਂ ਜਨਮ ਲੈ ਕੇ ਦੁਨੀਆਂ ਤੇ ਉਹਨਾਂ ਦਾ ਆਉਣਾ ਹੋਇਆ, ਫਿਰ ਜੂਨ ਨਾ ਆਇਆ, ਫਿਰ ਭਾਈ ਉਹ ਦੁਬਾਰਾ ਗਰਭਜੋਨੀ ਵਿੱਚ ਨਹੀਂ ਆਇਆ, ਉਹ ਜੂਨਾਂ ਵਿੱਚ ਨਹੀਂ ਪਿਆ, ਕਿੱਥੇ ਚਲਾ ਗਿਆ? ਨਾਨਕ ਹਰ ਕੈ ਦਰਸ ਸਮਾਇਆ, ਉਹ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਸਮਾ ਗਿਆ, ਉਸ ਪਰਮ ਪਿਤਾ ਪਰਮਾਤਮਾ ਵਿੱਚ ਇੱਕ ਮਿਕ ਹੋ ਗਿਆ, ਇਉਂ ਇਹ ਜੀਵਨ ਸਫਲ ਹੋ ਜਾਂਦਾ ਹੈ। ਤੇ ਹਜ਼ੂਰ ਫੁਰਮਾਨ ਕਰਦੇ ਨੇ ਕਿ ਜਨਮ ਪਦਾਰਥ ਜੀਤ ਹਰ ਸਰਣੀ, ਹਰੀ ਵਾਹਿਗੁਰੂ ਕੀ ਸ਼ਰਨ ਧਾਰਨ ਕਰਕੇ ਆਪਣੇ ਜਨਮ ਰੂਪੀ ਪਦਾਰਥ ਨੂੰ ਜਿੱਤ ਲੈ ਭਾਈ, ਆਪਣੇ ਜੀਵਨ ਨੂੰ ਸਫਲਾ ਕਰ ਲੈ। ਕਰਨਾ ਕੀ ਪਵੇਗਾ? ਮਾਧਵੇ ਭਾਜ ਦਿਨ ਨਿਤ ਰਹਿਣੀ, ਰਾਤ ਦਿਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ, ਸਿਮਰਨ ਕਰ। ਸਾਨੂੰ ਸੁਚੇਤ ਕਰਦੇ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਸਾਨੂੰ ਸਾਵਧਾਨ ਕਰਦੇ ਨੇ, ਸਾਨੂੰ ਅਹਿਸਾਸ ਕਰਾਉਂਦੇ ਨੇ ਕਿ ਇਹ ਮਨੁੱਖ ਦੇਖ ਬਹਿਤੀ ਜਾਤ, ਆ ਜਿਹੜੀ ਤੇਰੀ ਉਮਰ ਰੂਪੀ ਨਦੀ ਹੈ ਨਾ, ਇਹ ਵਹਿੰਦੀ ਜਾ ਰਹੀ ਹੈ, ਵਗਦੀ ਤੁਰੀ ਜਾਂਦੀ ਹੈ, ਪਰ ਕਦੇ ਦ੍ਰਿਸ਼ਟ ਨਾ ਧਾਰਤ, ਤੂੰ ਇੱਧਰ ਕਦੇ ਆਪਣੀ ਨਜ਼ਰ ਹੀ ਨਹੀਂ ਮਾਰਦਾ, ਕਦੇ ਖਿਆਲ ਨਹੀਂ ਕਰਦਾ ਕਿ ਉਮਰ ਬੀਤਦੀ ਜਾ ਰਹੀ ਹੈ। ਨਾਵੇਂ ਪਾਤਸ਼ਾਹ ਜੀ ਕੇ ਬਚਨੇ ਆਪਾਂ ਪੜ੍ਹੀਏ ਜੈਜਾਵੰਤੀ ਰਾਗ ਵਿੱਚ, ਹਜ਼ੂਰ ਫੁਰਮਾਨ ਕਰਦੇ ਨੇ ਕਿ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨਕੈ ਪ੍ਰਾਨ ਸਮਝਤ ਨਹਿ ਰੇ, ਅਜਾਨ ਕਾਲ ਤਉ ਪਹੁੰਚਿਓ ਆਨ, ਕਹਾ ਜੈ ਹੈ ਭਾਜ ਰੇ। ਬੀਤ ਜੈ ਹੈ, ਬੀਤਦੀ ਜਾ ਰਹੀ ਹੈ, ਬੀਤਦਾ ਜਾ ਰਿਹਾ ਹੈ ਜਨਮ, ਬੀਤ ਜੈ ਹੈ, ਰਹਿੰਦਾ ਵੀ ਬੀਤ ਜਾਵੇਗਾ, ਪਰ ਭਾਈ ਇਹ ਅਕਾਰਥ ਹੀ ਗੁਜ਼ਰਦਾ ਜਾਂਦਾ, ਵਿਅਰਥ ਹੀ ਬੀਤਦਾ ਜਾਂਦਾ, ਅਕਾਜ ਬਿਨਾਂ ਕੰਮ ਤੋਂ ਹੀ, ਬਿਨਾਂ ਕਿਸੇ ਅਧਿਆਤਮਿਕ ਪ੍ਰਾਪਤੀ ਤੋਂ ਇਹ ਮਨੁੱਖਾ ਜੀਵਨ ਬੀਤਦਾ ਜਾ ਰਿਹਾ, ਬੀਤਦਾ ਜਾ ਰਿਹਾ। ਮਹਾਰਾਜ ਕਿਵੇਂ ਬੀਤ ਰਿਹਾ ਹੈ? ਹਜ਼ੂਰ ਨੇ ਬਚਨ ਗੁਰਬਾਣੀ ਵਿੱਚ ਫੁਰਮਾਨ ਕੀਤੇ ਨੇ ਕਿ ਛਿਨ ਛਿਨ ਔਧ ਬਿਹਾਤ ਹੈ, ਫੂਟੈ ਘੱਟ ਦਿਓ ਪਾਣੀ। ਛਿਨ ਛਿਨ ਜਿਹੜੀ ਔਧ ਉਮਰ ਹੈ, ਇਹ ਬਿਹਾਤ ਹੈ, ਬੀਤਦੀ ਜਾਂਦੀ ਹੈ, ਜਿਵੇਂ ਫੁੱਟੇ ਹੋਏ ਮਿੱਟੀ ਦੇ ਘੜੇ ਵਿੱਚੋਂ ਪਾਣੀ ਸਿਮਦਾ ਰਹਿੰਦਾ, ਘੜਾ ਭਰਿਆ ਹੋਇਆ ਪਾਣੀ ਦਾ, ਪਰ ਉਹ ਐਨ ਪੂਰਨ ਤੌਰ ਤੇ ਪੱਕਿਆ ਨਹੀਂ, ਉਹ ਫੁੱਟਿਆ ਜਿਹਾ ਹੈ, ਬੂੰਦ ਬੂੰਦ ਕਰਕੇ ਪਾਣੀ ਉਸਦੇ ਵਿੱਚੋਂ ਸਿਮਦਾ, ਸਾਨੂੰ ਉਹ ਪਾਣੀ ਵਗਦਾ ਹੋਇਆ ਦਿਖਾਈ ਨਹੀਂ ਦਿੰਦਾ, ਪਰ ਘੜੇ ਵਿੱਚੋਂ ਨਿਕਲਦਾ ਜ਼ਰੂਰ ਜਾ ਰਿਹਾ, ਨਾਲ ਦੀ ਨਾਲ ਹੀ ਵਾਸ਼ਪੀਕਰਨ ਹੋ ਕੇ ਉੱਡਦਾ ਵੀ ਜਾਂਦਾ, ਤੇ ਇਉਂ ਹੁੰਦਿਆਂ ਹੁੰਦਿਆਂ ਨਾ ਉਹ ਪਾਣੀ ਨੂੰ ਕਿਤੇ ਵਰਤਿਆ, ਨਾ ਕਿਤੇ ਉਹ ਡੋਲਿਆ, ਨਾ ਕੁਝ ਕੀਤਾ, ਪਿਆ ਪਿਆ ਘੜਾ ਆਪਣੇ ਆਪ ਹੀ ਖਾਲੀ ਹੋ ਗਿਆ। ਜਿਵੇਂ ਭਾਈ ਖਿੰਨ ਖਿੰਨ ਕਾਲ ਉਹ ਫੁੱਟੇ ਘੜੇ ਵਿੱਚੋਂ ਪਾਣੀ ਬੂੰਦ ਬੂੰਦ ਕਰਕੇ ਸਿਮਦਾ ਜਾਂਦਾ, ਬੀਤਦਾ ਜਾਂਦਾ, ਨਿਕਲਦਾ ਜਾਂਦਾ, ਇਵੇਂ ਹੀ ਇਹ ਮਨੁੱਖਾ ਸਰੀਰ ਵੀ ਇੱਕ ਫੁੱਟੇ ਘੜੇ ਵਰਗਾ ਹੈ, ਇਹਦੇ ਵਿੱਚ ਪਾਣੀ ਹੈ, ਸਾਡੇ ਜਿਹੜੇ ਸਵਾਸ ਹਨ, ਸਾਡੇ ਸਾਹ, ਤੇ ਇਹ ਤੁਰੇ ਜਾ ਰਹੇ ਨੇ, ਤੁਰੇ ਜਾ ਰਹੇ ਨੇ, ਉਦੋਂ ਤੋਂ ਹੀ ਨਿਕਲਦੇ ਜਾ ਰਹੇ ਨੇ ਜਦੋਂ ਤੋਂ ਅਸੀਂ ਦੁਨੀਆਂ ਤੇ ਜਨਮ ਲਿਆ, ਭਾਵ ਕੇ ਜਨਮ ਲੈਂਦਿਆਂ ਸਾਰ ਸਾਡਾ ਸਫ਼ਰ ਮੌਤ ਵੱਲ ਆਰੰਭ ਹੋ ਗਿਆ। ਕਿਵੇਂ? ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਜਿਹੜੀ ਕੁੱਲ ਉਮਰਾਂ ਹੈ, ਇਹ ਸਵਾਸਾਂ ਦੀ ਗਿਣਤੀ ਤੇ ਆਧਾਰਿਤ ਰੱਖੀ ਹੈ। ਜਿੱਤ ਦਿਹਾੜਾ ਧਨ ਵਰੀ ਸਾਹੇ ਲਏ ਲਿਖਾਏ, ਗਣ ਘਾਲੇ ਸਭ ਦਿਵਸ ਸਾਸ, ਨਹ ਵਡਨ ਘਟਨ ਤਿਲਸਾਰ। ਸਵਾਸ ਪਰਮਾਤਮਾ ਨੇ ਸਾਨੂੰ ਗਿਣ ਕੇ ਦਿੱਤੇ ਨੇ ਤੇ ਜਿੰਨੀ ਗਿਣਤੀ ਸਾਹਾਂ ਦੀ ਪਰਮਾਤਮਾ ਨੇ ਸਾਨੂੰ ਜਨਮ ਦੇਣ ਤੋਂ ਪਹਿਲਾਂ ਹੀ ਸਾਡੀ ਲਿਖ ਦਿੱਤੀ, ਉਸ ਗਿਣਤੀ ਵਿੱਚ ਇੱਕ ਵੀ ਸਾਹ ਦਾ ਨਾ ਵਾਧਾ ਹੋਣਾ ਤੇ ਨਾ ਘਾਟਾ ਹੋਣਾ। ਜਦੋਂ ਤੱਕ ਸਾਡਾ ਜਨਮ ਨਹੀਂ ਹੋਇਆ ਉਦੋਂ ਤੱਕ ਸਵਾਸਾਂ ਦੀ ਉਹ ਗਿਣਤੀ ਪੂਰੀ ਦੀ ਪੂਰੀ ਸੁਰੱਖਿਅਤ ਪਈ ਹੈ, ਪਰ ਜਦੋਂ ਜਨਮ ਹੋ ਗਿਆ ਜੀਵ ਦਾ ਤੇ ਜਨਮ ਲੈਂਦਿਆਂ ਸਾਰ ਜਦੋਂ ਸਵਾਸਾਂ ਦੀ ਗਤੀ ਆਰੰਭ ਹੋਈ, ਸਾਹ ਚੱਲਣੇ ਆਰੰਭ ਹੋਏ, ਤਾਂ ਉਹ ਸਾਰੀ ਗਿਣਤੀ ਵਿੱਚੋਂ ਇੱਕ ਸਾਹ ਜਿਹੜਾ ਸੀ ਉਹ ਘਟ ਗਿਆ। ਬੱਚੇ ਨੇ ਦੂਜਾ ਸਾਹ ਲਾਇਆ, ਦੂਜਾ ਘਟ ਗਿਆ, ਤੀਜਾ ਲਿਆ, ਤੀਜਾ ਘਟ ਗਿਆ। ਹੁਣ ਸਾਹ ਤਾਂ ਲਗਾਤਾਰ ਚੱਲਣੇ ਨੇ ਨਾ, ਤੇ ਲਗਾਤਾਰ ਇਉਂ ਸਾਡੀ ਕੁੱਲ ਗਿਣਤੀ ਸਵਾਸਾਂ ਦੀ ਜਿਹੜੀ ਘਟਦੀ ਜਾਂਦੀ ਹੈ, ਇਉਂ ਜਨਮ ਲੈਂਦੇ ਸਾਰ ਮੌਤ ਵੱਲ ਸਫ਼ਰ ਦੀ ਆਰੰਭਤਾ ਹੋ ਜਾਂਦੀ ਹੈ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਕਿ ਮਰਨ ਲਿਖਾਏ ਮੰਡਲ ਮਹਿ ਆਏ, ਮਰਨਾ ਲਿਖਾ ਕੇ ਇਸ ਮੰਡਲ ਦੇ ਵਿੱਚ ਅਸੀਂ ਆਏ ਹਾਂ। ਹਜ਼ੂਰ ਫਰਮਾਉਂਦੇ ਨੇ, ਦੇਖ ਪ੍ਰਾਣੀਆਂ ਬਹਿਤੀ ਜਾਤ, ਤੇਰੀ ਉਮਰ ਵਹਿੰਦੀ ਜਾਂਦੀ ਹੈ, ਵਗਦੀ ਜਾਂਦੀ ਹੈ, ਤੁਰੀ ਜਾਂਦੀ ਹੈ, ਭਾਵ ਕਿ ਉਮਰ ਤੇਰੀ ਬੀਤਦੀ ਜਾ ਰਹੀ ਹੈ, ਪਰ ਤੂੰ ਇੰਨਾ ਗਾਫਲ, ਇੰਨਾ ਲਾਪਰਵਾਹ, ਇੰਨਾ ਤੂੰ ਆਪਣੇ ਮਨ ਦੇ ਵਿੱਚ ਇਸ ਪੱਖ ਤੋਂ ਅਚੇਤ ਹੋਇਆ ਹੋਇਆ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਨਿਗਾਹ ਨਹੀਂ ਮਾਰਦਾ, ਕਦੇ ਖਿਆਲ ਹੀ ਨਹੀਂ ਕਰਦਾ ਕਿ ਮੇਰੀ ਉਮਰ ਬੀਤਦੀ ਜਾਂਦੀ ਹੈ। ਮਨ ਵਿੱਚ ਮਨੁੱਖ ਸੋਚਦਾ ਹੈ, ਮੈਂ ਤਾਂ ਅਜੇ ਬੱਚਾ ਹਾਂ, ਮੇਰੀ ਬਥੇਰੀ ਉਮਰ ਪਈ ਹੈ, ਮੈਂ ਜਵਾਨੀ ਵਿੱਚ ਹਾਂ, ਬਥੇਰੀ ਉਮਰ ਪਈ ਹੈ। ਪਰ ਨਹੀਂ, ਕਿਸੇ ਨੂੰ ਕੀ ਪਤਾ ਕਿ ਅਸੀਂ ਕੁੱਲ ਉਮਰ ਕਿੰਨੀ ਲਿਖਾ ਕੇ ਆਏ ਹਾਂ ਸੰਸਾਰ ਵਿੱਚ। ਕਿਸਾਨ ਜਿਉਂ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪਰਾਨੀ, ਬਾਰੇ ਬੁੱਢੇ ਤਰਨੇ ਭਈਆ ਸਭ ਹੂ ਜੰਮ ਲੈ ਜਈ ਹੈ ਰੇ। ਭਾਵੇਂ ਕੋਈ ਬਚਪਨ ਦੀ ਉਮਰ ਵਿੱਚ ਹੈ, ਭਾਵੇਂ ਕੋਈ ਬੁਢਾਪੇ ਵਿੱਚ ਪਹੁੰਚ ਗਿਆ, ਭਾਵੇਂ ਜਵਾਨੀ ਦੀ ਅਵਸਥਾ ਵਿੱਚ ਹੈ, ਜਦੋਂ ਵੀ ਸਵਾਸਾਂ ਦੀ ਗਿਣਤੀ ਪੂਰੀ ਹੋ ਗਈ, ਮੌਤ ਨੇ ਉਸ ਵਕਤ ਲੈ ਹੀ ਜਾਣਾ। ਉਮਰ ਬੀਤਦੀ ਜਾਂਦੀ ਹੈ, ਤੁਰੀ ਜਾਂਦੀ ਹੈ, ਇਹ ਨਹੀਂ ਟਿਕਦੀ, ਇਹ ਨਹੀਂ ਠਹਿਰਦੀ। ਪਰ ਮਨੁੱਖ ਤੂੰ ਕਦੇ ਖਿਆਲ ਨਹੀਂ ਕਰਦਾ, ਤੂੰ ਝਾਤ ਨਹੀਂ ਮਾਰਦਾ ਕਿ ਮੇਰੀ ਸਾਹਾਂ ਦੀ ਗਿਣਤੀ ਘਟਦੀ ਜਾਂਦੀ ਹੈ, ਸਵਾਸਾਂ ਰੂਪੀ ਨਦੀ ਜਿਹੜੀ ਇਹ ਵਗਦੀ ਤੁਰੀ ਜਾ ਰਹੀ ਹੈ। ਕਰਦਾ ਕੀ ਹੈ? ਮਿੱਥਿਆ ਮੋਹ ਬੰਧ ਹੈ, ਮਿੱਥਿਆ ਮੋਹ। ਮਿੱਥਿਆ ਕਹਿੰਦੇ ਨੇ ਨਾਸਵੰਤ ਨੂੰ, ਜੋ ਨਾਸ਼ ਹੋਣ ਵਾਲਾ ਹੋਵੇ। ਆਹ ਦੁਨੀਆਂ ਦਾ ਕੁੱਲ ਜਿਹੜਾ ਮੋਹ ਹੈ ਨਾ, ਇਹ ਨਾਸਵੰਤ ਹੈ। ਬੰਦੇ ਨੂੰ ਆਪਣੇ ਸਰੀਰ ਦਾ ਮੋਹ ਹੈ, ਮਾਤਾ ਪਿਤਾ ਦਾ, ਭੈਣਾਂ ਭਰਾਵਾਂ ਦਾ, ਸਕੇ ਸੰਬੰਧੀਆਂ ਦਾ ਮੋਹ। ਜਦੋਂ ਇਉਂ ਗ੍ਰਿਸ਼ਤੀ ਜੀਵਨ ਧਾਰਨ ਕਰ ਲਿਆ ਤਾਂ ਇਸਤਰੀ ਪਤੀ ਦਾ ਆਪਸ ਦੇ ਵਿੱਚ ਮੋਹ ਪ੍ਰੇਮ, ਬੱਚਿਆਂ ਦਾ ਮੋਹ, ਸੰਤਾਨ ਦਾ, ਇਸੇ ਤਰ੍ਹਾਂ ਧਨ, ਜ਼ਮੀਨ, ਦੌਲਤ, ਜਾਇਦਾਦ, ਸਭ ਕਾਸੇ ਦੀ ਪਕੜ ਮਨੁੱਖ ਆਪਣੇ ਮਨ ਵਿੱਚ ਰੱਖਦਾ, ਇਹ ਸਾਰਾ ਮੋਹ ਦਾ ਰੂਪ ਹੈ। ਪਰ ਇਹ ਮੋਹ ਮਿੱਥਿਆ ਹੈ, ਇਹ ਨਾਸਵੰਤ ਹੈ। ਸੁਖਮਨੀ ਸਾਹਿਬ ਵਿੱਚ ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਤਕਰੀਬਨ ਹੀ ਸੰਗਤਾਂ ਨੂੰ ਚੇਤੇ ਨੇ ਕਿ ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ। ਐ ਤਨ ਸਰੀਰ, ਧਨ ਜਿੰਨੀ ਦੌਲਤ ਹੈ, ਤੇ ਸਾਰੇ ਦਾ ਸਾਰਾ ਕੁਟੰਬ ਭਾਵ ਪਰਿਵਾਰ, ਇਹ ਮਿੱਥਿਆ ਹੈ। ਹੰਗਤਾ ਮਮਤਾ ਕਿ ਮੈਂ ਤੇ ਮੇਰੀ, ਮੈਂ ਕੁਝ ਹਾਂ, ਮੇਰੀ ਹਸਤੀ ਹੈ, ਮੇਰਾ ਵਜੂਦ ਹੈ, ਤੇ ਚੀਜ਼ਾਂ ਤੇ ਪਕੜ ਕੇ ਆਹ ਚੀਜ਼ ਮੇਰੀ, ਇਸ ਕਾਸੇ ਦਾ ਮੈਂ ਮਾਲਕ, ਇਸ ਨੂੰ ਮੈਂ ਮੇਰੀ ਕਹਿੰਦੇ ਨੇ, ਇਹ ਹਉਮੈ ਹੈ, ਇਹ ਵੀ ਮਿੱਥਿਆ ਹੈ। ਮਾਇਆ ਦੀ ਜਿਹੜੀ ਪਕੜ ਹੈ ਨਾ, ਮਮਤਵ, ਮੈਂ ਪੁਣਾ, ਇਹ ਵੀ ਮਿੱਥਿਆ, ਇਹ ਵੀ ਨਾਸਵੰਤ ਹੈ। ਮਿੱਥਿਆ ਰਾਜ, ਜੋਬਨ, ਧਨ, ਮਾਲ, ਦੁਨੀਆਂ ਤੇ ਕੋਈ ਚੌਧਰ ਮਿਲ ਗਈ, ਕੋਈ ਪ੍ਰਧਾਨਗੀ ਮਿਲ ਗਈ, ਕੋਈ ਰਾਜ ਭਾਗ, ਕੋਈ ਵਜ਼ੀਰੀ ਅਮੀਰੀ ਮਿਲ ਗਈ, ਉਹ ਵੀ ਸਦਾ ਕਾਇਮ ਨਹੀਂ ਰਹਿਣੀ, ਉਹ ਵੀ ਨਾਸਵੰਤ ਹੈ। ਸਰੀਰ ਦੀ ਜੋਬਨ ਅਵਸਥਾ, ਇਹ ਵੀ ਨਹੀਂ ਸਦਾ ਰਹਿਣੀ। ਧਨ ਦੌਲਤ, ਮਾਲ ਡੰਗਰ, ਇਸਬਾਬ ਤੇ ਹੋਰ ਆਪਣੀਆਂ ਜਾਇਦਾਦਾਂ, ਸਭ ਕੁਝ ਹੀ ਨਾਸਵੰਤ। ਮਿੱਥਿਆ ਕਾਮ ਕ੍ਰੋਧ ਵਿਕਰਾਲ, ਭਿਆਨਕ ਰੂਪ ਵਾਲੇ ਕਾਮ ਕ੍ਰੋਧ ਇਤਿਹਾਸਕ ਵਿਸ਼ੇ, ਜਿਨ੍ਹਾਂ ਵਿੱਚ ਲੱਗਿਆ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਇਹ ਵੀ ਨਾਸਵੰਤ ਨੇ, ਇਹ ਵੀ ਨਾਲ ਨਿਭਣੇ ਨਹੀਂ। ਮਿੱਥਿਆ ਰਾਥ, ਹਸਤੀ, ਅਥ, ਬਸਤਰਾ, ਕੀਮਤੀ ਕੀਮਤੀ ਪਾਏ ਬਸਤਰ, ਵਧੀਆ ਤੋਂ ਵਧੀਆ ਅਸਵਾਰੀਆਂ ਆਪਣੇ ਵਾਹਨ, ਕੋਈ ਘੋੜੇ, ਕੋਈ ਹਾਥੀ, ਕੋਈ ਰਾਥ, ਪੁਰਾਣੇ ਸਮੇਂ ਵਿੱਚ ਇਹ ਸਵਾਰੀਆਂ ਹੁੰਦੀਆਂ ਸਨ, ਆਵਾਜਾਈ ਦਾ ਸਾਧਨ। ਅੱਜ ਕੱਲ ਸਾਡੇ ਕੋਲ ਵਧੀਆ ਤੋਂ ਵਧੀਆ ਮਹਿੰਗੀਆਂ ਤੋਂ ਮੰਗੀਆਂ ਗੱਡੀਆਂ ਮੋਟਰ ਕਾਰਾਂ ਵਗੈਰਾ ਨੇ, ਸਭ ਕੁਝ ਹੀ ਨਾਸਵੰਤ ਹੈ। ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮੋਹ ਮਾਇਆ ਨੂੰ ਵੇਖ ਕੇ, ਦੁਨੀਆਦਾਰੀ ਨੂੰ ਵੇਖ ਕੇ, ਦੁਨੀਆਂ ਦੀਆਂ ਰੰਗ ਰਗੇਨੀਆਂ ਵੇਖ ਕੇ ਤੂੰ ਹੱਸਦਾ, ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਇਹ ਵੀ ਸਾਰੀਆਂ ਨਾਸ ਹੋ ਜਾਣ ਵਾਲੀਆਂ ਨੇ। ਮਿੱਥਿਆ ਧਰੋ ਮੋਹ ਅਭਿਮਾਨ, ਮਿੱਥਿਆ ਆਪਸ ਉੱਪਰ ਕਰਤ ਗੁਮਾਨ, ਸਭ ਕੁਝ ਹੀ ਮਿੱਥਿਆ ਨਾਸਵੰਤ। ਤੇ ਮਹਾਰਾਜ ਕੋਈ ਸਥਿਰ ਕਾਇਮ ਰਹਿਣ ਵਾਲੀ ਚੀਜ਼ ਵੀ ਹੈ? ਹਾਂ ਭਾਈ, ਅਸਥਿਰ ਭਗਤ ਸਾਧ ਕੀ ਸਰਨ, ਗੁਰੂ ਕੀ ਸ਼ਰਨ ਤੇ ਵਾਹਿਗੁਰੂ ਕੀ ਭਗਤੀ ਇਹ ਕਾਇਮ ਰਹਿੰਦੀ ਹੈ। ਇਹਨਾਂ ਤੋਂ ਬਿਨਾਂ ਤਾਂ ਸਭ ਕੁਝ ਹੀ ਨਾਸਵੰਤ ਹੈ। ਕੁੱਲ ਸੰਸਾਰ ਦਾ ਮੋਹ ਮਿੱਥਿਆ ਹੈ, ਪਰ ਮਿੱਥਿਆ ਮੋਹ ਬੰਧ ਹੈ। ਤੂੰ ਇਸ ਮਿੱਥਿਆ ਮੋਹ ਵਿੱਚ ਆਪਣੇ ਆਪ ਨੂੰ ਬੰਨ੍ਹ ਛੱਡਿਆ ਹੈ। ਨਿੱਤ ਪਾਰਚ ਨਿਤਾਪਤੀ ਪਰਚਿਆ ਰਹਿੰਦਾ ਇਸ ਮੋਹ ਦੇ ਵਿੱਚ ਹੀ, ਦੁਨੀਆਦਾਰੀ ਦੇ ਵਿੱਚ ਹੀ। ਖਿਆਲ ਹੀ ਨਹੀਂ ਕਰਦਾ ਕਿ ਇਉਂ ਮੇਰੀ ਉਮਰ ਐਵੇਂ ਬੀਤਦੀ ਜਾਂਦੀ ਹੈ, ਉਮਰ ਤੁਰੀ ਜਾਂਦੀ ਹੈ, ਪਰ ਤੈਨੂੰ ਚੇਤਾ ਹੀ ਨਹੀਂ, ਤੇਰੀ ਨਿਗਾਹ ਦੇ ਵਿੱਚ ਹੀ ਇਹ ਗੱਲ ਹੈ ਨਹੀਂ। ਪ੍ਰੇਮੀਆਂ ਨਿਕਲ ਇਸ ਗਾਫਲਤਾਈ ਤੋਂ, ਤੇ ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਅਗਾਂਹ ਹਜ਼ੂਰ ਫਰਮਾਉਂਦੇ ਨੇ ਕਰਤ ਵਿਕਾਰ ਦੋ ਕਰ ਝਾਰਤ, ਐ ਜੀਵ ਤੂੰ ਵਿਕਾਰ ਕਰਦਾ, ਤੂੰ ਉਲਟ ਕੰਮ ਕਰਦਾ, ਬੁਰੇ ਕਰਮ ਕਰਦਾ ਹੈ, ਤੇ ਦੋਵੇਂ ਹੱਥ ਝਾੜ ਕੇ ਤੂੰ ਵਿਕਾਰਾਂ ਵਿੱਚ ਹੀ ਪੈ ਗਿਆ। ਭਾਵ ਜਿਹੜਾ ਕੋਈ ਬਹੁਤਾ ਕਿਸੇ ਦੇ ਪਿੱਛੇ ਪੈ ਜਾਵੇ ਕਹਿੰਦੇ ਤੂੰ ਤਾਂ ਹੱਥ ਝਾੜ ਕੇ ਪਿੱਛੇ ਪੈ ਗਿਆ, ਇਹੋ ਹੱਥ ਝਾੜ ਕੇ ਵਿਕਾਰਾਂ ਪਿੱਛੇ ਤੂੰ ਪੈ ਗਿਆ, ਤੇ ਇਹਦਾ ਨਤੀਜਾ ਵੀ ਕਿ ਦੋ ਕਰ ਝਾੜਤ, ਹੱਥ ਝਾੜ ਕੇ ਖਾਲੀ ਦੁਨੀਆਂ ਤੋਂ ਚਲਿਆ ਜਾਵੇਗਾ। ਰਾਮ ਰਤਨ ਰਿਦ ਤਿਨ ਨਹੀਂ ਧਾਰਤ, ਰਾਮ ਜੋ ਸਰਬ ਵਿਆਪਕ ਵਾਹਿਗੁਰੂ ਹੈ, ਉਹਦਾ ਨਾਮ ਕੀਮਤੀ ਰਤਨਾਂ ਤੋਂ ਵੀ ਵਧੀਕ ਨਿਰਮੋਲਕ ਹੈ, ਉਹ ਤੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਨਹੀਂ, ਉਹ ਤੂੰ ਜਪਦਾ ਨਹੀਂ। ਤੇ ਹਜ਼ੂਰ ਫੁਰਮਾਨ ਕਰਦੇ ਨੇ ਕਿ ਭਰਨ ਪੋਖਣ ਸੰਗ ਔਦ ਬਿਹਾਣੀ, ਪੇਟ ਨੂੰ ਭਰ ਕੇ ਸਰੀਰ ਦਾ ਪਾਲਣ ਪੋਸ਼ਣ ਕਰਨ ਤੱਕ ਹੀ ਸੀਮਿਤ ਰਿਹੋ, ਤੇ ਇਉਂ ਹੀ ਆਪਣੀ ਉਮਰ ਜਿਹੜੀ ਸੀ ਇਹ ਬਿਤਾ ਦਿੱਤੀ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਪਸ਼ੂਆਂ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਇਸ ਪ੍ਰਕਾਰ ਆਪਣਾ, ਆਪਣੇ ਪਰਿਵਾਰ ਦਾ, ਹੋਰ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਦੇ ਨਾਲ ਸੰਬੰਧ ਹੈ, ਸੋ ਉਹਨਾਂ ਦਾ ਪੇਟ ਭਰਨ ਦੇ ਨਾਲ, ਸਰੀਰ ਦਾ ਪਾਲਣ ਪੋਸ਼ਣ ਕਰਨ ਦੇ ਨਾਂ ਵਿੱਚ ਹੀ ਆਪਣੀ ਸਾਰੀ ਉਮਰ ਬਿਤਾ ਦਿੱਤੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਉਹ ਪਰਮਾਤਮਾ ਜਗਤ ਦਾ ਈਸ਼ ਮਾਲਕ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਸ਼੍ਰੋਮਣੀ ਹੈ, ਉਹਦੀ ਗਤ, ਉਹਦੀ ਪ੍ਰਾਪਤੀ ਵਾਲੀ ਗਤ ਉਹ ਜਾਣੀ ਹੀ ਨਹੀਂ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ। ਭਾਉ ਭਗਤੀ ਦੇ ਮਾਰਗ ਤੇ ਚੱਲਿਆ ਹੀ ਨਹੀਂ, ਇਉਂ ਭਾਈ ਬਹਿਤੀ ਜਾਤ, ਉਮਰ ਦੀ ਨਦੀ ਵਗਦੀ ਜਾਂਦੀ ਹੈ। ਤੇ ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸੁਚੇਤ ਕਰਦਿਆਂ ਸਿੱਖਿਆ ਦਿੰਦੇ ਨੇ ਕਿ ਸਰਣ ਸਮਰੱਥ ਅਗੋਚਰ ਸਵਾਮੀ, ਉਹ ਵਾਹਿਗੁਰੂ ਜੋ ਅਗੋਚਰ ਇੰਦਰੀਆਂ ਦੇ ਅਵਿਸ਼ੇ ਰੂਪ ਹੈ, ਸਵਾਮੀ ਮਾਲਕ ਹੈ, ਤੇ ਜੋ ਸਰਬ ਕਲਾ ਸਮਰੱਥ ਹੈ, ਐ ਪ੍ਰੇਮੀਆਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਗੁਰੂ ਵਾਲਾ ਬਣ, ਵਾਹਿਗੁਰੂ ਕੀ ਸ਼ਰਨ ਲੈ, ਉਧਰ ਨਾਨਕ ਪ੍ਰਭ ਅੰਤਰਜਾਮੀ, ਉਹ ਅੰਤਰਜਾਮੀ ਜੋ ਪ੍ਰਭ ਰੱਖਿਅਕ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਸੋ ਉਸ ਅੱਗੇ ਬੇਨਤੀਆਂ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਕੇ ਮੇਰਾ ਉਧਾਰ ਕਰ ਦਿਓ, ਮੇਰਾ ਪਾਰ ਉਤਾਰਾ ਕਰ ਦਿਓ। ਇਉਂ ਗੁਰੂ ਕੇ ਲੜ ਲਾ ਕੇ ਭਾਈ ਉਧਰ ਜਾ, ਆਪਣੇ ਜੀਵਨ ਨੂੰ ਸਫਲਿਆ ਕਰ ਲੈ। ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਸੋ ਜਿਵੇਂ ਅਸੀਂ ਮੋਹ ਮਾਇਆ ਵਿੱਚ ਲੱਗ ਕੇ ਜੀਵਨ ਬਿਤਾ ਰਹੇ ਹਾਂ, ਇਸ ਪਾਸੇ ਸਾਡਾ ਧਿਆਨ ਦਵਾ ਕੇ ਸਾਨੂੰ ਔਗੁਣਾ ਵਿਕਾਰਾਂ ਵਿੱਚੋਂ ਕੱਢ ਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਸ਼ਬਦ ਵਿੱਚ ਪੰਚਮ ਪਾਤਸ਼ਾਹੀ ਨੇ ਕਿਰਪਾ ਕਰਕੇ ਫੁਰਮਾਨ ਕੀਤੀ ਹੈ। ਹਜ਼ੂਰ ਕਿਰਪਾ ਕਰਨ, ਗੁਰੂ ਕਾ ਬਖਸ਼ਿਆ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਸਮਝ ਸਕੀਏ ਗੁਰਬਾਣੀ ਦੇ ਰਹੱਸ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ, ਜੁੜੀਏ ਗੁਰਚਰਨਾਂ ਨਾਲ, ਬਾਣੀ ਪੜ੍ਹੀਏ, ਬਾਣੀ ਹਿਰਦੇ ਵਿੱਚ ਵਸਾਈਏ, ਬਾਣੀ ਮੁਤਾਬਕ ਆਪਣਾ ਜੀਵਨ ਢਾਲਣ ਦਾ ਯਤਨ ਕਰੀਏ, ਨਾਮ ਜਪ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਸਾਰੀਆਂ ਸੰਗਤਾਂ ਦੇ ਸੀਸ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਸੋ ਸਮਾਂ ਸੰਪੂਰਨ ਹੈ, ਸੋ ਅਗਾਂਹ ਜਾਣ ਦੀ ਇਜਾਜ਼ਤ ਨਹੀਂ ਦਿੰਦਾ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਗੁਰਦੁਆਰਾ ਸਾਹਿਬ ਜੀ ਕੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਕਥਾ ਸਰਨ ਕਰਕੇ ਬਖਸ਼ਾਂ ਮੈਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰ ਯੋਗ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਅੱਜ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਨ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਪਰਮਿੰਦਰ ਬਾਜਵਾ ਜੀ ਨੂੰ ਅਤੇ ਬਾਕੀ ਜੋ ਸੰਗਤਾਂ ਕੋਈ ਵੀ ਆ ਕੇ ਸਨਮਾਨ ਕਰਨ ਦੇ ਵਿੱਚ ਹਾਜ਼ਰੀ ਭਰ ਸਕਦਾ ਆ ਜਾਣ ਅਤੇ ਸਨਮਾਨ ਕੀਤਾ ਜਾਵੇ ਜੀ। ਇੱਥੋਂ ਦੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਵੱਲੋਂ

ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਦਾ ਅਤੇ ਨਾਲ ਜੋ ਸਿੰਘ ਲੈ ਕੇ ਆਏ ਉਹਨਾਂ ਸਾਰਿਆਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਾਹਿਬ ਚਾਹੁਣਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ। 8:30 ਵਜੇ ਤੱਕ, 8:30 ਵਜੇ ਸਮਾਪਤੀ ਹੋਵੇਗੀ ਹਰ ਟੋਜ ਦੀ ਤਰ੍ਹਾਂ। ਸੋ ਆਓ ਹੁਣ ਫਤਿਹ ਸਾਂਝੀ ਕਰੀਏ ਅਤੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੁਰ ਜਾਏ ਤੇ ਬਹਾਦਰ ਸਿਮਰਿਆ ਕਰਨਾ ਦਿਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ ਨਾਮ ਜਪਿਆ ਵੱਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਗ ਕੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਰ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਤਿਕਾਰ ਸਰਵ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹ ਦਰ ਸ਼ਰਿਆ ਦੇਵ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਝੁੱਕਿਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਿ ਮਾਰ ਨਿਤਾਣਿਓ ਕੋ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਦੇ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਸ਼੍ਰੀ ਪਾਵਨ ਹਜ਼ੂਰੀ ਅੰਦਰ ਅਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਣ ਬੇਅੰਤ ਫੁੱਲਾਂ ਬਖ ਦੇਣੀਆਂ ਜੀ ਅੱਗੇ ਵਾਸ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸੁੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਪਿੰਡ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਹੋਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਸਵਰਗ ਵਾਸੀ ਪਿਤਾ ਰਘਵੀਰ ਸਿੰਘ ਨਈਅਰ ਦੀ ਬਰਸੀ ਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਭਾਈ ਇੰਦਰਪਾਲ ਸਿੰਘ ਨਈਅਰ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਸੁਸ਼ਾਂਤ ਸਚ ਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਨਤ ਮੈਂ ਭੇਟਾ ਕਰਦੇ ਹਾਂ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਸਿਰਗ ਵਾਸੀ ਸਰਦਾਰ ਅਜੀਤ ਪਾਲ ਸਿੰਘ ਜੀ ਦੀ ਸਾਲਾਨਾ ਯਾਦ ਵਿੱਚ ਪਰਿਵਾਰ ਵੱਲੋਂ $500 ਗੁਰੂ ਘਰ ਵਾਸਤੇ ਭੇਟਾ ਕੀਤੇ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ

ਵਾਹਿਗੁਰੂ ਜੀ ਕਾ ਖਾਲਸਾ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਾਉੜੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬਹੁ ਤੇਲ ਦੇਹੋ ਸੱਜਣੇ ਅਸੀ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਐ ਘਰ ਛਿਐ ਗੁਰ ਛਿਐ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਖੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਦਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵਾ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਹ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਤਲ ਹੋ ਹਰ ਲਾਹਾ ਆ ਗਏ ਬਸਨ ਸੋਹੇਲਾ ਆਉਦ ਘਟੈ ਦਿਨਸ ਰਹਿਣ ਆਰੇ

ਕੀਤਾ। ਸ਼੍ਰੀ ਭਗਵਤੀ ਦੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜੇਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਦਾਵੈ ਤਾਏ ਸ਼ਬਦਾਈ ਹੁਣਾ ਜੀ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵਨਾਥ ਆਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹ ਨਦੀ ਦਗਦੀ

ਗਰੀਬਨ ਵਰ ਪਰਸ਼ਾ ਜੀ ਆਪਣੀਆਂ ਦੇ ਪਾਵਨ ਪਵਿੱਤਰ ਚੰਨ ਕਮਲਾ ਪਾ ਸਰਦਾਸ ਬਿਨਤੀ ਅਰਜੋਈ ਰੁਦਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇ ਵਰਣਨ ਦੀ ਸੰਪੂਰਨਤਾ ਹੋਈ ਹੈ। ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੇ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਾਣੀ ਜੀ ਕੇ ਜਾਪ ਕੀਤੇ ਗਏ, ਸਬੋਚੇ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸਟਕਣ ਵਿਖੇ ਪ੍ਰਵਾਨ ਕਰਨੀ ਜੀ, ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲਫੇ ਢਾਮ ਦਰ ਪ੍ਰਵਾਨ ਕਰਨੀਆਂ ਜੀ, ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਜੀ, ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ ਜੀ, ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੁਖਾਸਨ ਆਸਨਾਂ ਤੇ ਬਿਰਾਜਮਾਨ ਕਰਨ ਵਾਸਤੇ, ਆਪ ਜੀ ਆਗਿਆ ਬਖਸ਼ਿਸ਼ ਕਰੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਦੇ, ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾਂ, ਇਸੇ ਤਰ੍ਹਾਂ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ ਆਪ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 783 ਔਰ 784 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਜੀਵਨ ਸਫਲ ਹੋ ਸਕੇ ਔਰ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ,

ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ ਸਿਮਰ, ਸਿਮਰ ਸੁਖ ਪਾਵੋ, ਕਲ ਕਲੇ ਸਤਨ ਮਾਹੀ ਮਿਟਾਵੋ। ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕਿਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਾਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ

0: ਸਾਹਿਬ
1: ਕਹਿ ਸਿਮਰਨ ਮਨ ਕੀ ਮਲ ਜਾਏ
0: ਅਮਰਤ ਨਾਮ ਰਿਦਮਾਏ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੇ ਧਨਵੰਤੇ
0: ਪ੍ਰਭ ਕੋ ਸਿਮਰੈ ਸੇ ਪਸਵੰਤੇ
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ
0: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ
0: ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
0: ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ
0: ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿੰਨ ਅਨੰਦ ਕਨੇਰੇ
0: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅਨੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
0: ਪ੍ਰਭ ਕੈ ਸਿਮਰਨ ਕਬੂ ਨ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
0: ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਹਚਲ ਆਸਨ
0: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
1: ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ
0: ਨਾਨਕ ਤਿੰਨ ਜਨ ਸਰਣੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਭਏ ਸਿਧ ਜਤੀ ਦਾਤੇ
0: ਹਰ ਸਿਮਰਨ ਨੀ ਚੌਕਣ ਜਾਤੇ
1: ਹਰ ਸਿਮਰਨ ਭਾਰੀ ਸਭ ਕਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀ ਉਹ ਸਗਲ ਅਕਾਰਾ
0: ਹਰ ਸਿਮਰਨ ਮੈਂ ਆਪ ਨੰਕਾਰਾ
1: ਹਰ ਕਿਰਪਾ ਜਿਸੇ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ
1: ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
0: ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂ ਜੰਦਲ
1: ਤੈ ਕੇਵਲ ਨਾਮ ਸੰਗ ਤੇਰਾ ਚੱਲ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਪੁਨੇ ਚਰਨ ਕਰਤ ਨਹੀਂ ਧਰੈ
1: ਹਰ ਕੋ ਨਾਮ ਕੋਟ ਪਾਪ ਪਰਹਰ
0: ਗੁਰਮੁਖ ਨਾਮ ਜਪੁ ਮਨ ਮੇਰੇ
1: ਨਾਨਕ ਪਾਵਹ ਸੁਖ ਕਨੇਰੇ
0: ਸਗਲ ਸ੍ਰਿਸਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾ ਕਰੋੜੀ ਬੰਧਨ ਭਰੈ
1: ਹਰ ਕਾ ਨਾਮ ਜਪਤ ਨਿਸਤਰ
0: ਅਨਕ ਮਾਇਆ ਰੰਗ ਤਿਖ ਨਾ ਮਜਾਵੇ
1: ਹਰ ਕਾ ਨਾਮ ਜਪਤ ਆਗਾਵੇ
0: ਜੇ ਮਾਰਗੇ ਜਾਤ ਕੇਲਾ
1: ਤਹ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਝੂਠ ਨਹੀਂ ਗੁਰ ਲਖ ਵਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਵਿਗੰਜਾ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੇ
0: ਨਾਨਕ ਜੂਨ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਬਿਸਰਾਮ
0: ਹੋ ਮੈਲਾ ਮਲ ਕਬੂ ਨ ਧੋਵੇ
1: ਹਰ ਕਾ ਨਾਮ ਕੋਟ ਪਾਪ ਖੋਵੇ
0: ਐਸਾ ਨਾਮ ਜਪ ਮਨ ਰੰਗ
1: ਨਾਨਕ ਪਾਈਏ ਸਾਧ ਕੈ ਸੰਗ
0: ਜੇ ਮਾਰ ਕੇ ਗਣੇ ਜਾਏ ਨ ਕੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ ਜੇ
0: ਪੈਂਡੇ ਮਾ ਅੰਧ ਗੁਵਾਰਾ
1: ਹਰ ਕਾ ਨਾਮ ਸੰਗ ਉਜੀਆਰਾ
0: ਜਾਂ ਪੰਤਰ ਕੋ ਨਾ ਸਿਆਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਾਂ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਾਂ ਤ੍ਰਿਕਾ ਮੰਤ ਜੇ ਕਰ ਕੈ
1: ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰ ਸੰਦਨ ਰਾਤ
1: ਹਰ ਹਰ ਔਖਦ ਸਾਧ ਕਮਾਰ
0: ਹਰ ਜਨ ਕੇ ਹਰ ਨਾਮ ਨਿਦਾਨ
1: ਪਾਰ ਬ੍ਰਹਮ ਜਨ ਕੀ ਨੋ ਦਾ
0: ਮੰਤਰ ਰੰਗ ਰਤੇ ਰੰਗ ਕੈ
1: ਨਾਨਕ ਜਨ ਕੈ ਬਿਰਤ ਬਬੇਕਾ
0: ਹਰ ਕਾ ਨਾਮ ਜਨ ਕੋ ਮੁਗ ਜੋਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੈ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਾਸ਼ ਨਾਹੀਂ ਬਿਓ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਜਨ ਕੇ ਮਾਲ ਖਜੀਨਾ
1: ਹਰ ਧਨ ਜਨ ਕਉ ਆਪ ਪ੍ਰਭ ਦੀਨਾ
0: ਹਰ ਹਰ ਜਨ ਕੇ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪਾ
0: ਹਰ ਕੀ ਭਗਤ ਮੁਗਦ ਬਹੁ ਕਰੇ
1: ਨਾਨਕ ਜਨ ਸੰਗ ਕੀਤੇ ਤਰੇ
0: ਪਾਰ ਜਾਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸਾ
0: ਸੰਤ ਕਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਧਿਆਈਐ
0: ਨਾਮ ਤੁਲ ਕਛੇ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ

0: ਨਾਮ ਅਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ
1: ਪੜ ਸ਼ਾਸਤਰ ਸਿਮਰ ਸਭ ਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਮੱਧੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਮਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ
1: ਮਹਾਂ ਦਾਸ ਪੀਸਰ ਜੀਵੈ
0: ਅਗਨ ਮਾਹੇ ਹੋਮਤ ਪ੍ਰਾਣ
1: ਕਨ ਕੈ ਸੋ ਹੈ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜੈਨ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਹੋਵੀ ਹੋਮੈ ਮਹਿਲ ਨ ਜਾਵੇ
0: ਹਰ ਕੇ ਨਾਮ ਸੰਸਰ ਕਛ ਨਾਹੇ
1: ਨਾਨਕ ਗੁਰਮੁਖ ਨਾਮ ਜੁਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ
1: ਹਰ ਗੁਮਾਨ ਨ ਮੰਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮਹਿਲ ਨ ਤੰਤੇ ਜਾਤ
0: ਇਸ ਦੇਹੀ ਕਉ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨ ਵਿਖਿਆ ਟਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਉਦਰੇ ਪਦ ਮੂਚ
0: ਬਹੁਤ ਸਿਆਣ ਪਜਮਕਾ ਭਉ ਵਿਆਪੈ
1: ਨਾਨਕ ਜਦਨ ਕਰ ਦਸਨਾ ਧਰਾਪੇ
0: ਭੇਖ ਅਨੇਕ ਅਗਨ ਨਹੀਂ ਬੁਝੈ
1: ਪਾਪ ਦਰਗੇ ਨਹੀਂ ਸਿਜੈ
0: ਛੂਟ ਸਨਾਹੀ ਊਬ ਪਿਆ
1: ਮੋਹੇ ਵਿਆਪੇ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨਾ
1: ਗੋਵਿੰਦ ਭਿੰਨ ਮਿੰਨ ਤਿਲ ਨਹੀਂ ਮਾਨੇ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸੁਆਏ
0: ਚਾਰ

0: ਘੜ ਘੜ ਜੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਪੇਖੇ ਸਗਲ ਸ੍ਰੀ ਸਾਜਨਾ
1: ਸੁਖ ਦੁਖ ਜਨ ਸਮੁੰਦ ਸਟੇਤਾ
0: ਨਾਨਕ ਪਾਪ ਪੁੰਨ ਨਹੀਂ ਲੈ ਪਾ
1: ਵੀਰ ਧਨ ਕੋ ਧਨ ਤੇਰੋ ਨਾਉ
0: ਥਾਵੇ ਕੋ ਨਾਉ ਤੇਰੋ ਥਾਉ
1: ਮਾਨੇ ਕੋ ਪ੍ਰਭ ਤੇਰੋ ਮਾਨ
0: ਸੁਮਲ ਕਰ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੇ ਗਤ ਮਿਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤਤ ਤੁਮ ਤੇ ਹੋਏ
0: ਨਾਨਕ ਵਰਨ ਜਾਨਸ ਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਬ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸੰਗ ਦੁਰਮਦਮਲ ਹਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸ ਰਸ ਸੁਨ ਰਸਨ ਵਖਾਨੀ
1: ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਕਟਵਾ

0: ਰਤਨਕ ਤਿਆਗ ਕੌਡੀ ਸੰਗ ਰਚੈ
1: ਸਾਚ ਛੋਟ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਰ ਕਰ ਮਾਨੇ
1: ਜੋ ਵਨ ਸੋ ਦੂਰ ਪਰਾਨਾ
0: ਛੋੜ ਜਾਏ ਤਿਸ ਕਾ ਸ਼ਰਮ ਕਰੇ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੈ ਵਤਾਰੇ ਧੋਏ
1: ਹਰ ਤਹਬ ਪ੍ਰੀਤ ਭਸਮ ਸੰਗ ਹੋਏ
0: ਅੰਧਕੂਪ ਮੈਂ ਪਤਦ ਕਰਾਲ
1: ਨਾਨਕ ਕਾਢ ਲਿਹੋ ਪ੍ਰਭ ਦਇਆਲ
0: ਪ੍ਰਤੂਤ ਪਸੂ ਕੀ ਮਨ ਜਾਤ
1: ਲੋਕ ਪਚਾਰਾ ਕਰੈ ਦਿਨ ਰਾਤ
0: ਮਾਰ ਭੇਗ ਅੰਤਰ ਮਨ ਮਾਇਆ
1: ਛਪਛ ਨਾਹੀਂ ਕਛ ਕਰੈ ਛਪਾਇਆ
0: ਮਾਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੈ ਲੋਭ ਸੁਆਨ
0: ਅੰਤਰ ਅਗਨ ਬਾਹਰ ਤਨ ਸੁਆਉ
1: ਗੱਲ ਪਾਥਰ ਕੈਸੇ ਤਰੈ ਅਥਾ
0: ਜਾਕੇ ਅੰਤਰ ਵਸੇ ਪ੍ਰਭਾਪ
1: ਨਾਨਕ ਤੇ ਜਨ ਸਹਿਜ ਸਮਾਤ
0: ਸੁਨੰਦਾ ਕੈਸੇ ਮਾਰਗ ਪਾਵੇ
1: ਕਰ ਗੈ ਲਿਹੋ ਓੜ ਨਿਭਾਵੈ।

0: ਵਿਰੋਧ ਊਹਾ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਕਰੈ
1: ਸੰਗ ਸੁਹਾਈ ਸੁਹਾ ਬਿਨਾ ਚੀਤ
0: ਜੋ ਬਹਿ ਰਾਈ ਤਾ ਸਿਉ ਪ੍ਰੀਤ
1: ਮਲੂਆ ਕੇ ਗ੍ਰਹਿ ਭੀਤਰ ਵਸੈ
0: ਆਨੰਦ ਕੇਲ ਮਾਇਆ ਰੰਗ ਰਸਾ
1: ਹਿੜਕਰ ਮਾਨੇ ਮਨੇ ਪ੍ਰਤੀਤ
0: ਕਾਲ ਨਾ ਆਵੈ ਮੂੜੇ ਚੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾਂ

0: ਜਿਸ ਜਨੇ ਆਪਣਾ ਹੁਕਮ ਮਨਾਇਆ
1: ਸਰਬ ਦੋਖ ਨਾਨਕ ਦਿਨ ਪਾਇਆ
0: ਅਗਨਤ ਸਾਹੋ ਆਪਣੀ ਦੇਰਾ
1: ਸਾਧ ਬੀਤ ਵਰਤੇ ਆਨੰਦ ਉਲਾਸ
0: ਆਪਣੀ ਅਮਾਨ ਕਸ਼ ਬਾਹੁਰ ਸਾਹੁ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਔਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਤਿਸ ਆਗੈ ਰੱਖੈ
1: ਕੀ ਆਗਿਆ ਮਾਨੇ ਮਾਤੇ
0: ਉਸਦੇ ਚੌਗੁਣ ਕਰੇ ਨਿਹਾਲ।

0: ਅਨਿਕ ਭਾਂਤ ਮਾਇਆ ਕੇ ਹੇਤ
1: ਸਰਪ੍ਰਭੂਤ ਜਾਨ ਨੇਤ
0: ਬਿਰਖ ਕੀ ਛਾਇਆ ਸਿਉਂ ਰੰਗ ਲਾਵੇ
1: ਉਹ ਬਿਨਸੇ ਉਹ ਮਨ ਪਛਤਾਵੇ
0: ਜੋਤੀ ਸਹਿ ਸੋ ਚਾਲਨ ਹਾਰ
1: ਲਖ ਟਿਓ ਤੈ ਅੰਧੰਧਾਰ
0: ਘਟਾਊ ਸਿਉ ਜੋ ਲਾਵੇ ਨੇ
1: ਤਾਕੋ ਆਤ ਨਾ ਵੇਖੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜ ਜੋ ਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਭ ਬਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੂ ਮੋਹ ਅਭਿਮਾਨ
1: ਮਿਥਿਆ ਸੁਪਰ ਕਤ ਗੁਮਾਨ
0: ਅਸਥਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੈ
1: ਮਿਥਿਆ ਪਰ ਦਰ ਕੋਇਰੇ
0: ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾ
1: ਮਿਥਿਆ ਰਸਨਾ ਭੋਜਨ ਸੁਆਦ
0: ਮਿਥਿਆ ਚਰਨ ਪਰ ਬੇਕਾਰ ਕੌਤਾਵ
1: ਮਿਥਿਆ ਮਨ ਪਰ ਲੋਹ ਲੁਭਾਵੇ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਵਾਸ ਲੇਦ ਬੇਕਾਰਾ
0: ਬਿਨ ਬੂਜੇ ਮਿਥਿਆ ਸਭ ਪਹੇ
1: ਕਬੂਲ ਦੇ ਨਾਨਕ ਹਰਿ ਨਾਮ ਲੈ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵੋ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਮੁਖਾ ਵਰਤਾ ਕੇ ਦਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
1: ਨੀਕ ਬਿਨਾ ਜਿਉ ਕੀਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉ ਕਿਰਪਨ ਕੇ ਨਾਲ ਦਾਮ
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ
1: ਨਾਨਕ ਦਾਕੇ ਬਲ ਬਲ ਜਾਓ
0: ਰਹਿਤ ਅਵਰ ਕਸ਼ ਅਵਰ ਕਮਾਵਤ
1: ਮਨੇ ਪ੍ਰੀਤ ਮੁਗੋਣ ਲਾਵਤ
0: ਹਾਰ ਪ੍ਰਭੂ ਪਰ ਬੀਨ
1: ਮਾਰ ਬੇਗ ਨ ਕਾਹੂ ਪੀਨ
0: ਅਵਰ ਉਪਦੇਸੈ ਆਪ ਨਾ ਕਰੈ
1: ਆਵ ਜਾਵ ਜਨਮੈ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਗੁੰਜਨ ਚਰਨ ਪ੍ਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੇ ਮਾਨੈ
0: ਆਪੇ ਆਪ ਆਪ ਕਰਤ ਨ ਬੇਰਾ
1: ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ
0: ਭਾਵ ਸਿਆਨਪ ਸਗਲ ਤੇ ਰਹਿਤ
1: ਜਾਣੇ ਆਤਮ ਕੀ ਰਹਿਤ
0: ਜਿਸ ਭਾਵੈ ਤਿਸ ਲਈ ਲੜ ਲਾਏ।

0: ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ
1: ਸਾਧ ਸੰਗਮਲ ਸਗਲੀ ਖੋਤ
0: ਸਾਧ ਕੈ ਸੰਗ ਮਿਟੇ ਅਭਿਮਾਨ
1: ਸਾਧ ਕੈ ਸੰਗ ਪ੍ਰਗਟ ਸੋ ਗਿਆਨ
0: ਸਾਧ ਕੈ ਸੰਗ ਬੁਝੈ ਪ੍ਰਭ ਨੇਰਾ
1: ਸਾਧ ਸੰਗ ਸਭ ਤਨਵੇਰਾ
0: ਸਾਧ ਕੈ ਸੰਗ ਪਾਏ ਨਾਮ ਰਤਨ
1: ਸਾਧ ਕੈ ਸੰਗ ਇੱਕ ਉਪਰ ਯਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ
1: ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ
0: ਸਾਧ ਕੈ ਸੰਗ ਅਗੋਚਰ ਮਿਲੈ
1: ਸਾਧ ਕੈ ਸੰਗ ਸਦਾ ਪ੍ਰਫੁਲੈ
0: ਸਾਧ ਕੈ ਸੰਗ ਆਵੈ ਬਸ ਪੰਚਾ
1: ਸੰਗਮ ਤਰਸ ਪੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੈ ਸੰਗ ਮਨੋਰ ਬੈਨ
0: ਸਾਧ ਕੈ ਸੰਗ ਨਕਤ ਹੂੰ ਧਾਵੈ
1: ਸਾਧ ਸੰਗ ਅਸਤ ਨ ਪਾਵੈ
0: ਸਾਧ ਕੈ ਸੰਗ ਮਾਇਆ ਤੇ ਭੇਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀ

0: ਆਪੇ ਜਾਣੈ ਸਾਧ ਬਡਾਈ,
1: ਨਾਨਕ ਸਾਧ ਪ੍ਰਭ ਬਣਿਆਈ।
0: ਸਾਧ ਕੇ ਸੰਗ ਨਾ ਕਬ ਹੂੰ ਧਾਵੈ,
1: ਸਾਧ ਕੇ ਸੰਗ ਸਦਾ ਸੁਖ ਪਾਵੈ।
0: ਸਾਧ ਸੰਗ ਬਸਤ ਅਗੋਚਰ ਲਾਹੈ,
1: ਸਾਧੂ ਕੇ ਸੰਗ ਅਜਰ ਸਹੈ।
0: ਸਾਧ ਕੇ ਸੰਗ ਬਸੈ ਥਾਨ ਉੱਚੈ,
1: ਸਾਧੂ ਕੇ ਸੰਗ ਮਾਲ ਮਹਿਲ ਪੂਚੇ।
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ,
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।
0: ਸਾਧ ਕੇ ਸੰਗ ਪਾਏ ਨਾਮ ਨਿਦਾਨ,
1: ਨਾਨਕ ਸਾਧੂ ਕੇ ਕਰਵਾਨ।
0: ਸਾਧ ਕੇ ਸੰਗ ਸਭ ਕੁਲ ਉਧਾਰੈ,
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ।
0: ਸਾਧੂ ਕੈ ਸੰਗ ਸੋ ਧਨ ਪਾਵੈ,
1: ਤਨ ਤੇ ਸਭ ਕੋ ਵਰਸਾਵੇ।
0: ਸਾਧ ਸੰਗ ਧਰਮ ਰਾਏ ਕਰੇ ਸੇਵਾ,
1: ਸਾਧ ਕੈ ਸੰਗ ਸੋ ਬਾਸਰ ਦੇਵਾ।
0: ਸਾਧੂ ਕੈ ਸੰਗ ਪਾਪ ਪਲਾਇਨ,
1: ਸਾਧ ਸੰਗਮਤ ਗੁਣ ਗਾਇਨ।
0: ਸਾਧ ਕੈ ਸੰਗ ਸਰਬ ਥਾਨ ਗਮ,
1: ਨਾਨਕ ਸਾਧ ਕੈ ਸੰਗ ਸਫਲ ਜਨਮ।
0: ਸਾਧ ਕੈ ਸੰਗ ਨਹੀਂ ਕਸ਼ ਕਾਲ,
1: ਦਰਸ਼ਨ ਭੇਟ ਹੋਤ ਨਿਹਾਲ।
0: ਸਾਧ ਕੈ ਸੰਗ ਕਲੂਕਤ ਹਰੈ,
1: ਸਾਧ ਕੈ ਸੰਗ ਨਰਕ ਪਰ ਹਰੈ।
0: ਸਾਧ ਕੈ ਸੰਗ ਈਹਾ ਊਹਾ ਸੁਹੇਲਾ,
1: ਸਾਧ ਸੰਗ ਵਿਚਰਤ ਅਰ ਮੇਲਾ।
0: ਜੋ ਇੱਛੈ ਸੋਈ ਫਲ ਪਾਵੈ,
1: ਸਾਧ ਕੇ ਸੰਗ ਨ ਬਿਰਥਾ ਜਾਵੇ।
0: ਪਾਰ ਬ੍ਰਹਮ ਸਾਧ ਰਿਤ ਬਸੈ,
1: ਨਾਨਕ ਉਦਰੇ ਸਾਧ ਸੁਨਸੈ।
0: ਸਾਧ ਕੈ ਸੰਗ ਸੁਨੋ ਹਰ ਨਾਉ,
1: ਸਾਧ ਸੰਗ ਹਰ ਕੇ ਗੁਣ ਗਾਓ।
0: ਸਾਧ ਕੈ ਸੰਗ ਨਮਨ ਤੇ ਬਿਸਰੈ,
1: ਸਾਧ ਸੰਗ ਸਰਪਣ ਨਿਸਤਰੈ।
0: ਸਾਧ ਕੈ ਸੰਗ ਲਗੈ ਪ੍ਰਭ ਮੀਠਾ,
1: ਸਾਧੂ ਕੇ ਸੰਗ ਘਟ ਘਟ ਡੀਠਾ।
0: ਸਾਧ ਸੰਗ ਭਏ ਆਗਿਆਕਾਰੀ,
1: ਸਾਧ ਸੰਗਤ ਭਈ ਉਮਾਰੀ।
0: ਸਾਧ ਕੈ ਸੰਗ ਮਿਟੇ ਸਭ ਰੂਪ,
1: ਨਾਨਕ ਸਾਧ ਪਿਟੇ ਸੰਜੋਗ।
0: ਸਾਧ ਕੀ ਮਹਿਮਾ ਵੇਦ ਨਾ ਜਾਣੈ,
1: ਦਿੱਤਾ ਸੁਣੇ ਦਿੱਤਾ ਵਿਗਿਆਨੇ।
0: ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ,
1: ਸਾਧ ਕੀ ਉਪਮਾ ਰਹੀ ਭਰਪੂਰ।
0: ਸਾਧ ਕੀ ਸੋਭਾ ਕਾ ਨਾਹੀ ਅੰਤ,
1: ਸਾਧ ਕੀ ਸੋਭਾ ਸਦਾ ਬੇਅੰਤ।
0: ਸਾਧ ਕੀ ਸੋਭਾ ਊਚ ਤੇ ਊਚ।

0: ਨਿੰਮ ਨਿੰਮ ਠਾਕੁਰ ਨਮ ਸੁਕਾਰੈ ਨਾਨਕ ਕੋ ਅਪਰਸ ਸਗਲ ਨੇ ਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤ੍ਰਿਆ ਰੂਪ ਨਾ ਪੇਖੈ ਨੇਤਰ
1: ਹਰ ਕੀ ਟਹਿਲ ਸੰ ਸੰਗੇਤ
0: ਕਰਨ ਨਾ ਸੁਣੈ ਕਾਹੂ ਕੀ ਨਿੰਦਾ
1: ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਡਰੇ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਇਸ ਵੈਸਨੂ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਚੈ
1: ਕੇਵਲ ਭਗਤ ਕੀਰਤਨ ਸੰਗਰਾਚੇ
0: ਮੰਤਨ ਅੰਤਰ ਸਿਮਰਨ ਗੋਪਾਲ
1: ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕੋ ਵੈਸਨੂ ਪਰਮਤ ਭਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਭਗਵਤੀ ਕੀ ਮਤ ਤੁਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀ
1: ਮੰਤਨ ਅਰਪੈ ਵਿਸਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੋਧਾ
1: ਰਾਮ ਨਾਮ ਵਾਤ ਮੈਂ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਪੰਡਤ ਕੇ ਉਹਦੇ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ
1: ਸੋ ਪੰਡਤ ਫਿਰ ਜੋ ਨਾ ਆਵੈ
0: ਵੇਦ ਪੁਰਾਣ ਸਿਮਰਤ ਬੂਜੈ ਮੂਲ
1: ਸੁਖ ਮੈਂ ਜਾਣੈ ਅਸਤੂਲ
0: ਜਹ ਵਰਨਾ ਕਉ ਦੇ ਉਪਦੇਸ਼
1: ਨਾਨਕ ਉਸ ਪੰਡਤ ਕੋ ਸਦਾ ਦੇਸ
0: ਬੀਜ ਮੰਤਰ ਸਰਬ ਕੋ ਗਿਆ
1: ਚੋਵਰਨਾ ਮੈਂ ਜਪੇ ਕੋ ਨਾਮ
0: ਜੋ ਜਪੈ ਤਿਸ ਕੀ ਗਤ ਹੋਏ
1: ਚਾਰ ਸੰਗ ਪਾਵੇ ਜਨ ਕੋਏ
0: ਪਰ ਕਿਰਪਾ ਅੰਤਰ ਉਰਤਾਰੈ
1: ਬਸ ਪ੍ਰੇਤ ਮੁਕਤ ਪਾਤਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਨੂੰ ਮੰਗਲ ਗੁਣ ਗਾਮ
0: ਬਾਹੂ ਜੁਗਤ ਕਿਤੈ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਦੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਭਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ

0: ਹਰ ਬ੍ਰਹਮ ਕੇ ਸਗਲੇ ਠਾਉ
1: ਜਿਜਿਤ ਕਰ ਰਾਖੇ ਤੈ ਸਤਿਨਾਉ
0: ਆਪੇ ਕਰਨ ਕਰਾਵਣ ਜੋਗ
1: ਪਾਵੇ ਸੋਈ ਬਨ ਹੋਗ
0: ਪਸਰਿਓ ਆਪ ਹੋਏ ਆਨਤ ਤਰੰਗ
1: ਰੱਖੇ ਨਾ ਜਾਏ ਪਾਰ ਬਹੁ ਕੇ ਰੰਗ
0: ਜੈਸੀ ਮਤ ਦੇ

0: ਨਹੀਂ ਅਲਸੋਏ। ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ,
1: ਜੋ ਤੁਸ ਭਾਵੇ ਸੋਈ ਹੋਗ।
0: ਕਿਨ ਮੈਂ ਥਾਪ ਉਥਾਪਨ ਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ।
0: ਹੁਕਮੇ ਧਾਰ ਅਧਾਰ ਰਹਾਵੇ,
1: ਹੁਕਮੇ ਉਪਜੇ ਹੁਕਮ ਸੁਭਾਵੇ।
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ।
0: ਕਰ ਕਰ ਦੇਖੇ ਆਪਣੀ ਵਡਿਆਈ,
1: ਨਾਨਕ ਸਭ ਮੇਰਿਆ ਸਮਾਈ।
0: ਪ੍ਰਭਾਵੇ ਮਾਨੁਖ ਗਤ ਪਾਵੇ,
1: ਪ੍ਰਭਾਵੇ ਤਾ ਪਾਤਰ ਤਰਾਵੇ।
0: ਪ੍ਰਭਾਵੇ ਬਿਨ ਸਾਸ ਤੇ ਰੱਖੇ,
1: ਪ੍ਰਭਾਵੇ ਤਾ ਹਰ ਗੁਣ ਭਾਕੇ।
0: ਪ੍ਰਭਾਵੇ ਤਾ ਪਤਤ ਉਧਾਰ,
1: ਆਪ ਕਰੇ ਆਪਣ ਵਿਚਾਰੇ।
0: ਹਸਰਿਆ ਕਾ ਆਪ ਸੁਆਮੀ,
1: ਖੇਲੇ ਵਿਕਸੇ ਅੰਤਰ ਜਾਮੀ।
0: ਭਾਵੈ ਸੋ ਕਾਰ ਕਰਾਵੇ,
1: ਨਾਨਕ ਦ੍ਰਿਸ਼ਟੀ ਔਰ ਨਾ ਆਵੇ।
0: ਕਹੋ ਮਨੁੱਖ ਤੇ ਕਿਆ ਹੋਏ ਆਵੇ,
1: ਜੋ ਦੁਸ ਭਾਵੇ ਸੋਈ ਕਰਾਵੇ।
0: ਕਹਿ ਹਾਥ ਹੋਏ ਤਾਂ ਸਭ ਕਿਛ ਲੇ,
1: ਜੋ ਦੁਸ ਭਾਵੇ ਸੋਈ ਕਰੇ।
0: ਅਨਜਾਨਤ ਵਿਖਿਆ ਮੈਂ ਰਚੇ,
1: ਜਾਣਤ ਆਪ ਨਾ ਬਚੇ।
0: ਭਰਮੇ ਭੂਲਾ ਦੈ ਦਿਸਤਾਵੇ,
1: ਨੇ ਘੁਮੇ ਚਾਰ ਕੁੰਡ ਫਿਰ ਆਵੇ।
0: ਕਰ ਕਿਰਪਾ ਜਿਸ ਆਪਣੇ ਭਗਤ ਦੇ,
1: ਨਾਨਕ ਤੇ ਜਨ ਨਾ ਮਿਲੇ।
0: ਜਿਨ ਮੈਂ ਨੀਚ ਕੀਟ ਕੋ ਰਾਜ,
1: ਪਾਰ ਬ੍ਰਹਮ ਗਰੀਬ ਨਿਵਾਜ।
0: ਜਾਕਾ ਦ੍ਰਿਸ਼ਟ ਕਛੂ ਨਾ ਆਵੇ,
1: ਇਸ ਤਤਕਾਲ ਦੈ ਦਿਸ ਪ੍ਰਟਾਵੇ।
0: ਜਾਕੋ ਆਪਣੀ ਕਰੈ ਬਖਸੀ,
1: ਸਾਕਾ ਲੇਖਾ ਨਾ ਗਣੇ ਜਗਦੀਸ਼।
0: ਜਿਉ ਪਿੰਡ ਸਭ ਤਿਸਕੀ ਰਾਸ,
1: ਘਟ ਘਟ ਪੂਰਨ ਬ੍ਰਹਮ ਪ੍ਰਕਾਸ਼।
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੇ ਦੇਵ ਵਡਾਈ।
0: ਇਸ ਕਾ ਬਲ ਨਾਹੀ ਇਸ ਹਾਥ,
1: ਕਰਨ ਕਰਾਵਨ ਸਰਬ ਕੋ ਨਾਥ।
0: ਆਗਿਆਕਾਰੀ ਬਪੁਰਾ ਜੀਓ,
1: ਜੋ ਸੁਭਾਵੇ ਸੋਈ ਪੰਥੀਓ।
0: ਊਚ ਨੀਚ ਮੈਂ ਬਸਾ,
1: ਪ੍ਰਭੂ ਸੋਗ ਹਰ ਕਰੰਗ ਰੰਗ ਸੇ।
0: ਨਿੰਦ ਚਿੰਦ ਵਿਵਹਾਰ,
1: ਪ੍ਰਭੂ ਊਬ ਕਾਸ ਪਿਆਲ।
0: ਕਬਹੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾ ਵਣਹਾਰ।
0: ਕਬਹੂ ਨਿਰਤ ਕਰੇ ਬਹੁ ਭਾਂਤ,
1: ਪ੍ਰਭੂ ਸੋਏ ਰਹੇ ਦਿਨ ਰਾਤ।
0: ਕਬਹੂ ਮਹਾਕ੍ਰੋਧ ਬਿਕਰਾਲ,
1: ਕਬੂ ਸਰਬ ਕੀ ਓਤਰਵਾਲ।
0: ਕਬਹੂ ਹੋਏ ਬਹੇ ਬੜ ਰਾਜਾ,
1: ਪ੍ਰਭੂ ਪੇਖਾਰੀ ਨੀਚ ਕਾ ਸਾਜਾ।
0: ਕਬਹੂ ਆਪ ਕੀਰਤ ਮਹ ਆਵੇ,
1: ਪ੍ਰਭੂ ਭਲਾ ਭਲਾ ਕਹਾਵੇ।
0: ਜਿਉ ਪ੍ਰਭ ਰਾਖੈ ਤਿਵ ਹੀ ਰਹੈ,
1: ਪ੍ਰਸਾਦ ਨਾਨਕ ਸੱਚ ਕਹੇ।
0: ਕਬਹੂ ਹੋਏ ਪੰਡਿਤ ਕਰੇ ਬਖਿਆਨ,
1: ਕਬੂ ਮੋਨ ਧਾਰੀ ਲਾਵੇ ਧਿਆਨ।
0: ਕਬਹੂ ਤਟ ਤੀਰਥ ਇਸਨਾਨ,
1: ਕਬੂ ਸਿਰ ਸਦ ਮੁਖ ਗਿਆਨ।
0: ਕਬਹੂ ਕੀਟ ਹਸਤ ਪਤੰਗ ਹੋਏ ਜੀਆ,
1: ਨਾਨਕ ਜੋਨ ਭਰਮੇ ਭਰਮਈਆ।
0: ਨਾਨਾ ਰੂਪ ਜਿਉ ਸਵਾਂਗੀ ਦਿਖਾਵੇ,
1: ਜੋ ਪ੍ਰਭ ਭਾਵੇ ਤੇ ਨ ਚਾਵੇ।
0: ਜੋ ਤਿਸ ਭਾਵੇ ਸੋਈ ਹੋਏ,
1: ਨਾਨਕ ਅਵਰ ਦੂਜਾ ਅਵਰ ਨ ਕੋਏ।
0: ਕਬਹੂ ਸਾਧ ਸੰਗਤ ਇਹ ਪਾਵੇ,
1: ਸੰਸਥਾਨ ਤੇ ਬੋਰ ਨਾ ਆਵੇ।
0: ਅੰਤਰ ਹੋਏ ਗਿਆਨ ਪ੍ਰਗਾਸ,
1: ਸੰਸਥਾਨ ਕਾ ਨਹੀਂ ਵਿਨਾਸ।
0: ਮਨ ਤਨ ਨਾਮ ਰਤੇ ਇੱਕ ਰੰਗ,
1: ਸਦਾ ਵਸੇ ਪਾਰ ਬ੍ਰਹਮ ਕੇ ਰੰਗ।
0: ਜਿਉਂ ਜਲ ਮੈਂ ਜਲ

0: ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮ ਤੈ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋ ਪਾਤੇਹੀਨ
0: ਸੰਤ ਕੇ ਹਤੇ ਕਉ ਰਖੈ ਨ ਕੋਏ
1: ਸੰਤ ਕੈ ਦੁਖਨ ਸਾਨ ਪ੍ਰਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੀ ਕਰੈ
1: ਨਾਨਕ ਸੰਸੰਗ ਨਿੰਦਕ ਵੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜੋ ਲਵੇ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
1: ਸੰਤ ਕੈ ਦੁਖਨ ਸਭ ਕੋ ਚਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ
1: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਖਿੰਡ ਟਿਕਨ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਜੋਗ
0: ਸੰਤ ਕੀ ਨਿੰਦਾ ਦੁਖ ਮਹਿ ਦੁਖ
1: ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੁਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕਉ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖਣਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕਉ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਆਦਿ ਬੀਚ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪੁੱਛੇ
0: ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
1: ਆਪਣ ਬੀਜ ਆਪੇ ਹੀ ਖਾਹੇ
0: ਸੰਤ ਕੇ ਦੁਖੀ ਕਉ ਅਵਰ ਨਾ ਰੱਖ ਨਹਾ
1: ਨਾਨਕ ਸੰਤ ਭਾਵੇ ਤਾਂ ਲੈ ਵਾਰ
0: ਸੰਤ ਕਾ ਦੁਖੀ ਇਉ ਬਿਲ ਲਾਏ
1: ਜਿਉ ਜਲ ਵੀ ਹੂਣ ਮਛਲੀ ਤੜਪੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ
1: ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉ ਬੁਆੜ ਦਿਲ ਗੇਦ ਮਾਏ ਦੁਹਿਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦਮਿਤਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਾਇਆ
1: ਨਾਨਕ ਜੋ ਸੁਭਾਵੇ ਸੋਈ ਧੀਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉੜ ਚਲੇ ਨਿਰਾਸਾ
0: ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਇਆ ਕਿਰਤ ਨਾ ਮੇਟਾ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਟ ਤਿਸ ਕਿਉ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਕਿਸੇ ਤੇ ਆਵੋ ਸਾਸ ਗ੍ਰਾਸ
0: ਸਭ ਕਛ ਵਰਤਾ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ

0: ਨਾਨਕ ਦੁਖ ਭਰਮ ਪਉ ਜਾਏ। ਪਦੀ ਮਾਨੁ ਕੀ ਟੇਕ ਬਿਟੀ ਸਭ ਜਾਨ,
1: ਜੀਵਨ ਕੋ ਏਕੈ ਭਗਵਾਨ,
0: ਜਿਸ ਕੇ ਦੀਏ ਰਹਿ ਗਾਏ,
1: ਮਾਹੁਰ ਨ ਤ੍ਰਿਸ਼ਨਾ ਲਾਗੈ ਆਏ,
0: ਮਾਰੇ ਰਾਖੇ ਕੋ ਆਪ,
1: ਮਾਨੁਖ ਕਹਿ ਕਿਛ ਨਾਹੀ ਹਾਥ,
0: ਜਿਸ ਕਾ ਕੁੰਭੂ ਸੁਖੋਏ,
1: ਜਿਸ ਕਾ ਨਾਮ ਰਖ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਬਿਗਨ ਨ ਲਾਗੈ ਕੋਏ,
0: ਉਸ ਮਨ ਮੈਂ ਕਰਨ ਅੰਕਾਰ,
1: ਕਰ ਮਨ ਮੇਰੇ ਸਤ ਵਿਵਹਾਰ,
0: ਨਿਰਮਲ ਰਸਨਾ ਅੰਮ੍ਰਿਤ ਪੀਓ,
1: ਸਦਾ ਸੁਹੇਲਾ ਕਰ ਲੇ ਜੀਓ,
0: ਨੈਣੋ ਭੇਗ ਠਗ ਕਰ ਰੰਗ,
1: ਸਾਧ ਸੰਗ ਬਿਨ ਸਹਿ ਸਭ ਸੰਗ,
0: ਕਰਨ ਚਲੋ ਮਾਰ ਗੋਬਿੰਦ,
1: ਮਿਟੈ ਪਾਪ ਜਪੀਏ ਹਰ ਬਿੰਦ,
0: ਕਰ ਹਰ ਕਰਮ ਸਰਵ ਹਰ ਕਥਾ,
1: ਹਰ ਦਰਗਹਿ ਨਾਨਕ ਊਜਲ ਮੱਥਾ,
0: ਬੜ ਭਾਗੀ ਤੇ ਜਨ ਜਗ ਮਾਹੇ,
1: ਸਦਾ ਸਦਾ ਹਰ ਕੇ ਗੁਣ ਗਾਹੇ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇ ਧਨਵੰਤ ਗਣੇ ਸੰਸਾਰ,
0: ਮਨ ਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਨੋ ਦੇ ਸੁਖੀ,
0: ਏਕੋ ਏਕ ਏਕ ਪਛਾਨੇ,
1: ਇਤ ਉਤ ਕੀ ਉਹ ਸੋਜੀ ਜਾਣੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਤਿਨੈ ਨਿਰੰਜਨ ਜਾਣਿਆ,
0: ਗੁਰ ਪ੍ਰਸਾਦ ਆਪਣਾ ਸੁਜੇ,
1: ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ,
0: ਹਰ ਸੰਗ ਹਰ ਜਸ ਕਹਿਤ,
1: ਸਰਬ ਰੋਗ ਤੇ ਉਹ ਹਰ ਜਨ ਰਹਿਤ,
0: ਆਨੰਦਨ ਕੀਰਤਨ ਕੇ ਲੋਖਿਆਨ,
1: ਆਨੰਦਨ ਕੀਰਤਨ ਕੇ ਲੋਖਿਆਨ, ਗ੍ਰਸਤ ਮੈਂ ਸੋਈ ਨਿਰਬਾਨ,
0: ਹੇ ਗੁਪਰ ਜਿਸ ਜਨ ਕੀ ਆਸਾ,
1: ਕਿਸ ਕੀ ਕਟੀਐ ਜਮ ਕੀ ਫਾਸਾ,
0: ਹਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਤਿਸੈ ਨਾ ਲਾਗੈ ਦੂਖ,
0: ਜਿਸ ਤੋਂ ਹਰ ਪ੍ਰਭ ਮੰਚ ਤੇ ਆਵੇ,
1: ਸੋ ਸੰਤ ਸੁਹੇਲਾ ਨਹੀਂ ਡੁਲਾਵੇ,
0: ਪ੍ਰਭ ਆਪਣਾ ਕਿਰਪਾ ਕਰੇ,
1: ਸੋ ਸੇਵਕ ਕਹੋ ਕਿਸ ਤੇ ਡਰੈ,
0: ਜੈਸਾ ਸਾਥ ਐਸਾ ਦਿਸ਼ਟ ਆਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧ ਸੋਧ ਸੋਧ ਸੀਜਿਆ,
1: ਪ੍ਰਸਾਦ ਤਤ ਸਭ ਬੂਜਿਆ,
0: ਦੇਖੋ ਤਬ ਸਭ ਕੁਛ ਮੂਲ,
1: ਨਾਨਕ ਸੋ ਸੂਖਮ ਸੋਈ ਅਸਥੂਲ,
0: ਨਾ ਕਿਛ ਜਨਮੈ ਨਾ ਕਿਛ ਮਰੈ,
1: ਆਪਨ ਚਲੇ ਤੋ ਆਪ ਹੀ ਕਰੈ,
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
0: ਆਪੇ ਆਪ ਸਗਲ ਮੈਂ ਆਪ,
1: ਅਨੇਕ ਜੁਗਤ ਰਚ ਥਾਪ ਉਥਾਪ,
0: ਮੁਨਾਸੀ ਨਾਹੀ ਕਿਛ ਕੰਡ,
1: ਧਾਰਨ ਧਾਰ ਰਹੇ ਓ ਬ੍ਰਹਿਮੰਡ,
0: ਹਲਕ ਪੇ ਪੁਰ ਪ੍ਰਤਾਪ,
1: ਆਪ ਜਪਾਏ ਤਾਂ ਨਾਨਕ ਜਾਪ,
0: ਜਿਨ ਪ੍ਰਭ ਜਾਤਾ ਸੋ ਸੁਭਾਵੰਤ,
1: ਸਗਲ ਸੰਸਾਰ ਉਦਰੈ ਤਿਨ ਮੰਤ,
0: ਰੱਖੇ ਦੇਵ ਸਗਲ ਧਾਰਨ,
1: ਪ੍ਰਭ ਕੇ ਸੇਵਕ ਦੁਖ ਬਿਸਾਰਨ,
0: ਆਪੇ ਮੇਲ ਲੈ ਕਿਰਪਾਲ,
1: ਗੁਰ ਕਾ ਸ਼ਬਦ ਜਪ ਭਏ ਨਿਹਾਲ,
0: ਕੀ ਸੇਵਾ ਸੋਈ ਲਾਗੇ,
1: ਜਿਸ ਨੂੰ ਕਿਰਪਾ ਕਰੈ ਬੜ ਭਾਗੈ,
0: ਨਾਮ ਜਪਤ ਪਾਵੇ ਵਿਸਰਾਮ,
1: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ,
0: ਜੋ ਕਿਛ ਕਰੇ ਸੋ ਪ੍ਰਭ ਕੇ ਰੰਗ,
1: ਸਦਾ ਸਦਾ ਬਸੈ ਹਰ ਸੰਗ,
0: ਸੋ ਆਏ ਹੋਵੇ ਸੋਏ,
1: ਕਰਣੇ ਹਾਰ ਪਛਾਣੈ ਸੋਏ,
0: ਸਭ ਕਾ ਕੀਆ ਜਨ ਮੀਟ ਲਗਾਨਾ,
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ,
0: ਦੇਵ ਜਿਸ ਸਮਾਏ ਸਮਾਏ,
1: ਹੋਏ ਸੋਖ ਨਿਧਨ ਉਨਹੂੰ ਬਣਿਆ।

0: ਅਸ਼ਟਪਦੀ
1: ਟੂਟੀ ਗਾਂਢਣ ਹਾਰ ਗੋਪਾਲ
0: ਸਰਬ ਜੀਆ ਪੇਵਤ ਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਤੇ ਵਿਰਸਾ ਕੋਈ ਨਾਹੇ
1: ਮਨ ਮੇਰੇ ਸਦਾ ਹਰ ਜਾਪ
0: ਅਗਨਾਸੀ ਪ੍ਰਭ ਆਪੇ ਆਪ
1: ਆਪਨ ਕੀਆ ਕਸ਼ੂ ਨ ਹੋਏ
0: ਜੇ ਸੋ ਪ੍ਰਾਣੀ ਲੋਚੇ ਕੋਏ
1: ਇਸ ਬਿਨ ਨਾਹੀ ਤੇਰੇ ਕਿਛੁ ਕਾਮ
0: ਗਤ ਨਾਨਕ ਜਪੇ ਕਰਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਸਭ ਕੀ ਜੋ ਸਗਲ ਕੱਟ ਸੋਹੇ
1: ਧਨਵੰਤਾ ਹੋਏ ਕਿਆ ਕੋ ਗਰਬ ਹੈ
0: ਸਭ ਕੋਈ ਸਸਕਾਰ ਦੀ ਆਦਰ ਵੇ
1: ਅਤ ਸੂਰਾ ਜੇ ਕੋ ਕਹਾਵੇ
0: ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ

0: ਬਿਨ ਸੰਤਨ ਕੀ ਬਾਦਸ਼ਾਹ ਤੂ
1: ਨਾਨਕ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ
1: ਪ੍ਰਭ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂ ਤੁਸੇ ਜਤਾਰ
0: ਜੋ ਕਛ ਕਰੇ ਸੋਈ ਸੁਖ ਮਾਨ
1: ਫੂਲਾ ਕਾਹੇ ਫਿਰੇ ਅਜਾਨ
0: ਪਾਉਣ ਬਸ ਆਈ ਤੇਰਾ ਸੰਗ
1: ਲਪਟ ਸਲੋਭੀ ਬਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਦ ਸੇ ਤੀ ਕਰ ਜਾਹੇ
0: ਇਸ ਵੱਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਅਜੇ ਅਭਿਮਾਨ ਲੇ ਹੋ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਧੋਲ
0: ਲਾਦ ਕੇ ਬਸੰਤ ਹੈ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ
1: ਮੁਖੂ ਜਲ ਅਰਦਰ ਗੈ ਸੋਏ
0: ਇਹੋ ਵਪਾਰ ਵਿਰਲਾ ਵਾਪਾਰ
1: ਨਾਨਕ ਦਾਗੇ ਸਤਬਲਿਆਰੇ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕਰਵਾਨ
0: ਸਾਧ ਸੇਵਾ ਵਡਭਾਗੀ ਪਾਈਏ
1: ਸਾਧ ਸੰਗਤ ਕੀਰਤਨ ਗਾਈਏ
0: ਅਨਕ ਬਿਘਨ ਤੇ ਸਾਧੂ ਰੱਖੇ
1: ਹਰ ਗੁਣ ਗਾਏ ਅਮਰਤ ਰਸ ਚਾਖੇ
0: ਓਟ ਗਹੀ ਸੰਤ ਦਰਿਆਇਆ
1: ਹਰ ਵਸੂਖ ਨਾਨਕ ਤੈ ਪਾਇਆ
0: ਮ੍ਰਿਤਕ ਕੋ ਜੀਵ ਲਨਹਾਰ
1: ਭੁੱਖੇ ਕੋ ਦੇਵ ਤਧਾਰ
0: ਸਰਬਿਨਧਾਨ ਜਾ ਕੀ ਦ੍ਰਿਸ਼ਟੀ ਮਾਹੇ
1: ਪ੍ਰਭ ਲਿਖੇ ਕਾ ਲੈਣਾ ਪਾਹੇ
0: ਸਭ ਕਿਛ ਤਿਸ ਕਾ ਉਹ ਕਰਨਾ ਜੋ
1: ਤਿਸ ਬਿਨ ਦੂਸਰੋ ਅਨਾਉਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਉਜਨ ਮਲੇ ਕਰਨੀ
0: ਪਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਜਨ ਆਵੇ ਹਰ ਪ੍ਰਭ ਜੀਤ
0: ਭਗਤ ਭਗਤ ਸੁਣੀਏ ਤੇ ਹੋਲੋਏ
1: ਜਾਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚਤਾ ਕੀ ਰਹਿਤ
1: ਸੱਚ ਹਿਰਦੇ ਸਤਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋ ਜਨ

0: ਮਨਾਸੀ ਭ੍ਰਮਣ ਮੇ ਰਾਖ
1: ਮਾਨੁਖ ਵੀ ਤੂੰ ਪ੍ਰੀਤ ਤਿਆਗ
0: ਇਸਤੇ ਪਰੇ ਨਾਹੀਂ ਕਿਸ ਕੋਏ
1: ਸਰਬ ਨਿਰੰਤਰ ਏਕੋ ਸੋਏ
0: ਆਪੇ ਬਿਨਾ ਆਪੇ ਦਾਨ
1: ਗੈਰ ਗੰਭੀਰ ਗਹੀਰ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਨਿਧਾਨ ਦਿਆਲ ਬਖਸੰਦ
0: ਸਾਥ ਤੇਰੇ ਕੀ ਚਰਣੀ ਪਾਓ
1: ਨਾਨਕ ਕਹਿ ਮਨ ਇਹ ਅਨਰਾਓ
0: ਮਨਸਾ ਪੂਰਨ ਸਰਨਾ ਜੋਗ
1: ਜੋ ਕਰ ਪਾਇਆ ਸੋਈ ਹੋ
0: ਪਰਣ ਪਰਣ ਜਾਕਾ ਨਿਤਰ ਹੋਰ
1: ਕਿਸਦਾ ਮੰਤਰ ਨ ਜਾਣੈ ਹੋਰ
0: ਅੰਦਰੂ ਮੰਗਲ ਸਜ ਜਾਕੇ
1: ਸਰਬ ਥੋਕ ਸੁਣੀਐ ਕਰਤਾ ਕਹਿ
0: ਰਾਜ ਮੇ ਰਾਜ ਯੋਗ ਮੈਂ ਜੋਗੀ
1: ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ
0: ਆਏ ਚਾਹੇ ਭਗਤੇ ਸੁਖ ਪਾਇਆ
1: ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾਕੀ ਲੀਲਾ ਕੀ ਮਿਤ ਨਾਹੇ
1: ਸਗਲ ਵਿਵਹਾਰੇ ਅਵਗਾਹੇ
0: ਜਗ ਜਨਮ ਕੇ ਜਾਣੇ ਭੂਤ
1: ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਿੰਦੇ
1: ਜਨ ਦਾਸ ਨਾਮ ਤੇ ਆਵੈ ਸੇ
0: ਗੁਣ ਮੈਂ ਜਾ ਕੋ ਬਰਮਾਏ
1: ਜਨਮ ਮਰੈ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਸਥਾਨ
1: ਜੈਸਾ ਜਨ ਆਵੈ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ
1: ਨਾਨਾ ਭੇਖ ਕਰੈ ਇਕ ਰੰਗ
0: ਨਾਨਾ ਬਿਦਕੀਨੋ ਵਿਸਤਾਰ
1: ਪ੍ਰਭ ਅਬਿਨਾਸੀ ਏਕ ਓੰਕਾਰ
0: ਨਾਨਾ ਜਲਤ ਕਰੇ ਗਿਨ ਮਾਏ
1: ਪੂਰ ਰਹੇ ਓ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬੰਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ
1: ਜਪ ਜਪ ਜੀਵੈ ਨਾਨਕ ਹਰ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ
1: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਵਾਤਾਲ
1: ਨਾਮ ਕੇ ਧਾਰੇ ਸਗਲ ਆਕਾਸ਼
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਉਦਰੇ ਸੁਣ ਸ੍ਰਵਨ
0: ਕਿਰਪਾ ਜਿਸ ਆਪਣੇ ਨਾਂ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਭ ਮਾਹੇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤ ਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੈ ਬੁਝਾਏ ਕਿਸੈ ਸਭ ਭਲੀ
0: ਸਤ ਨਾਮ ਪ੍ਰਕਾਸ਼ ਸਕਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਭਜਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼
0: ਸਤ ਨਿਰਤ ਬੁਝੇ ਜੇ ਕੋਏ
1: ਨਾਮ ਜਪਤ ਤਾ ਕੀ ਗਤ ਹੋਏ
0: ਆਪ ਸਤ ਕੀਆ ਸਤ ਸਤ
1: ਆਪੇ ਜਾਣੈ ਆਪਣੇ ਮਿਤ ਗਤ
0: ਜਿਸਕੀ ਸਿਰਸ ਕਰਨੇ ਆਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋ ਤਿਸ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭੈ ਬਿਸਮਾਦ
1: ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੇ ਰੰਗ ਰਾਜ ਜਨ ਰਹੇ
1: ਕੈ ਬਚਨ ਪਦਾਰਥ ਲਹੇ
0: ਉਹ ਦਾਤੇ ਦੁ ਘਟ ਨਹਾਰ
1: ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ
1: ਜਨ ਕੈ ਸੰਗ ਏਕ

0: ਚਰਨ ਸਤ ਸਤ ਪਰਸਨਹਾਰ,
1: ਪੂਜਾ ਸਤ ਸਤ ਸਹਿਬਦਾਰ,
0: ਦਰਸ਼ਨ ਸਤ ਸਤ ਭੇਖਣਹਾਰ,
1: ਨਾਮ ਸਤ ਸਤ ਸਤਿਆਵਣਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭਕਤਾ,
1: ਸਤ ਸਤ ਜਸੰਤਾ,
0: ਬੁਜਨਹਾਰ ਕਉ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਿਨ ਮਾਨਿਆ,
1: ਕਰਨ ਕਰਾਮ ਤਿਨ ਮੂਲ ਪਹਚਾਨਿਆ,
0: ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ,
1: ਦੁਸ਼ਮਣ ਪਰਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ,
1: ਜਿਸ ਦੇਵ ਜੇ ਦੁਸਮਾਏ ਸਮਾਨਾ,
0: ਬਸਤ ਮਾਹੀ ਲੈ ਬਸਤ ਗਡਾਈ,
1: ਸਾਕੋ ਭਿੰਨ ਕਹਿਣਾ ਜਾਈ,
0: ਬੂਜੈ ਬੂਜਨ ਹਾਰ ਬਬੇ,
1: ਨਾਰਾਇਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ,
1: ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
0: ਠਾਕੁਰ ਕੋ ਸੇਵਕ ਜਾਨੈ ਸੰਗ,
1: ਪ੍ਰਭ ਕਾ ਸੇਵਕ ਨਾਮ ਕੇ ਰੰਗ,
0: ਸੇਵਕ ਕੋ ਪ੍ਰਭ ਪਾਲਨ ਹਾਰਾ,
1: ਸੇਵਕ ਕੀ ਰਾਖੇ ਨੰਕਾਰ,
0: ਸੋ ਸੇਵਕ ਜਿਸ ਦਇਆ ਪ੍ਰਭ ਧਾਰਾ,
1: ਨਾਨਕ ਸੋ ਸੇਵਕ ਸਾਹ ਸਾਹ ਸੁਮਾਰੇ,
0: ਆਪਣੇ ਜਨ ਕਾ ਪਰਦਾ ਢਾਕੈ,
1: ਆਪਣੇ ਸੇਵਕ ਕੀ ਸਤ ਪਰ ਰਾਖੇ,
0: ਆਪਣੇ ਦਾਸ ਕਉ ਦੇ ਵਡਾਈ,
1: ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪ ਪਾਤ ਰਾਖੈ,
1: ਤਾਕੀ ਗਦਮਤ ਕੋਈ ਨ ਲਾਖੇ,
0: ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ,
1: ਪ੍ਰਭ ਕੇ ਸੇਵਕ ਉੱਚੇ ਉੱਚੇ,
0: ਜੋ ਪ੍ਰਭ ਆਪਣੀ ਸੇਵਾ ਲਾਇਆ,
1: ਨਾਨਕ ਸੋ ਸੇਵਕ ਦੈ ਦਿਸ ਵਰਟਾਇਆ,
0: ਨਿੱਕੀ ਕੀਰੀ ਮੈਂ ਕਲ ਰਾਖੈ,
1: ਭਸਮ ਕਰੇ ਲਸਕਰ ਕੋਟ ਲਾਖੇ,
0: ਜਿਸ ਕਾ ਸਾਸ ਨ ਕੱਢਤੇ ਆਪ,
1: ਤਾਕੋ ਰੱਖ ਦੇ ਘਰ ਹਾਥ,
0: ਮਾਨਸ ਯਤਨ ਕਰਤ ਬਹੁ ਭਾਂਤ,
1: ਕੇ ਕਰਤ ਬਿਰਥੇ ਜਾਤ,
0: ਮਾਰੇ ਨਾ ਰੱਖੈ ਅਵਰ ਨਾ ਕੋਏ,
1: ਸਰਬ ਜੀਆਂ ਕਾ ਰਾਖਾ ਸੋਏ,
0: ਕਾਹੇ ਸੋਚ ਕਰੇ ਰੇ ਪ੍ਰਾਣੀ,
1: ਜਪ ਨਾਨਕ ਪ੍ਰਬਲ ਖੋਡਾਣੀ,
0: ਬਾਰੰਬਾਰ ਬਾਰ ਪ੍ਰਭ ਜਪੀਐ,
1: ਜੇ ਅੰਮ੍ਰਿਤ ਦੇ ਮੰਤਰ ਪੀਏ,
0: ਨਾਮ ਰਤਨ ਜਿਨ ਗੁਰਮੁਖ ਪਾਇਆ,
1: ਤਿਸ ਕਿਛੇ ਅਵਰ ਨਾਹੀ ਦਿਸਟਾਇਆ,
0: ਨਾਮ ਧਨ ਨਾਮੋ ਰੂਪ ਰੰਗ,
1: ਨਾਮੋ ਸੁਖਰ ਨਾਮ ਕਾ ਸੰਗ,
0: ਨਾਮ ਰਸ ਜੋ ਜਨ ਤ੍ਰਿਪਤਾਨੇ,
1: ਮੰਤਨ ਨਾਮੇ ਨਾਮ ਸੁਮਾਨੇ,
0: ਉਠਤ ਬੈਠਤ ਸੋਵਤ ਨਾਮ,
1: ਨਾਨਕ ਜਨ ਕੇ ਸਦਕਾਮ,
0: ਬੋਲੋ ਜਸ ਜਿਹੇ ਬਾ ਦਿਨ ਰਾਤ,
1: ਪ੍ਰਭ ਆਪਣੇ ਜਨ ਕੀ ਨੀ ਰਾਤ,
0: ਕਰੈ ਭਗਤ ਆਤਮ ਕੈ ਚਾਏ,
1: ਪ੍ਰਭ ਆਪਣੇ ਸਿਉਰ ਆਸਮਾਏ,
0: ਜੋ ਹੋਆ ਹੋਵਤ ਸੋ ਜਾਣੈ,
1: ਪ੍ਰਭ ਆਪਣੇ ਕਉ ਕੁੰਭ ਚਾਨੇ,
0: ਤਿਸ ਕੀ ਮਹਿਮਾ ਕੌਣ ਬਖਾਨਾ,
1: ਤਿਸ ਕੀ ਗੁਣ ਕਹਿ ਇਕ ਨ ਜਾਨੋ,
0: ਆਠ ਪਹਿਰ ਪ੍ਰਭ ਬਸੇ ਹਜੂਰੇ,
1: ਓ ਨਾਨਕ ਸਹੀ ਜਨ ਪੂਰੇ,
0: ਮਨ ਮੇਰੇ ਤਿਨ ਕੀ ਓਟ ਲੇ,
1: ਮਨ ਤਨ ਆਪਣਾ ਤਿਨ ਜਨ ਦੇ,
0: ਤਿਨ ਜਨ ਆਪਣਾ ਪ੍ਰਭੂ ਪਛਾਤਾ,
1: ਸੋ ਜਨ ਸਰਬ ਤੋ ਕਾ ਦਾਤਾ,
0: ਇਸ ਕੀ ਸਰਣ ਸਰਬ ਸੁਖ ਪਾਵੈ,
1: ਇਸ ਕੇ ਸਰਬ ਜਿਸਕੇ ਦਰ ਸਭ ਭਾਵ ਮਿਟਾਵੇ,
0: ਅਵਰ ਸਿਆਨਪ ਸਗਲੀ ਸ਼ਾਟ,
1: ਜਨ ਕੀ ਤੂੰ ਸੇਵਾ ਲਾਗ,
0: ਆਵਣ ਜਾਣਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ, ਸਲੋਕ
1: ਸਤ ਪੁਰਖ ਜਿਨ ਜਾਣਿਆ,
0: ਸਤਿਗੁਰ ਤਿਸ ਕਾ ਨਾਉ,
1: ਤਿਸਕੇ ਸੰਗ ਸਿਖੁਦਰੇ,
0: ਨਾਨਕ ਹਰ ਗੁਣ ਗਾਉ,
1: ਸਤਿ ਸਤਿਗੁਰ ਸਿੱਖੀ ਕਰੇ ਪਿਤਪਾਲ,
0: ਸੇਵਕ ਕਉ ਗੁਰ ਸਦਾ ਦਇਆ,
1: ਸਿੱਖੀ ਕੁਰਦਰ ਮਤ ਮਲ ਹਰੇ,
0: ਗੁਰ ਬਚਨੇ ਹਰ ਨਾਮ ਉਚਰੈ,
1: ਸਤਿਗੁਰ ਸਿੱਖੇ ਬੰਧਨ ਕਟੈ,
0: ਗੁਰ ਕਾ ਸਿੱਖ ਵਿਕਾਰ ਤੇ ਹਟੈ,
1: ਸਤਿਗੁਰ ਸਿੱਖੋ ਨਾਮ ਤਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਆਲਤ ਪਲ ਸਵਾਰੇ,
0: ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ,
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
0: ਗੁਰ ਕੀ ਆ ਗਿਆ ਮਨ ਮੈਂ ਸਹਿ,
1: ਆਪਸ ਕੋ ਕਰ ਕਛ ਨ ਜਨਾਵੇ,
0: ਹਰ ਹਰ ਨਾਮ ਹਿਰਦੈ ਸਦ ਤਿਹਾਵੈ,
1: ਮਨ ਵਿੱਚ ਸਤਿਗੁਰ ਕੇ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੈ ਕਾਮੀ,
0: ਬਹੁਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
1: ਇਸ ਵਿਸਵੇ ਗੁਰ ਕਾ ਮਨ ਮਾਨੇ,
0: ਸੋ ਸੇਵਕ ਪਰਮੇਸ਼ਵਰ ਕੀ ਗਤ ਜਨ,
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ,
0: ਅਨਕ ਬਾਰ ਗੁਰ ਕਉ ਬਲ ਜਾਉ,
1: ਅਰੁਣ ਦਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮੇ ਜਨ ਜਨਮੇ ਪਾਰ ਬ੍ਰਹਮ,
0: ਕਹਿ ਆਪ ਨਹੀਂ ਕਛ ਭਰਮ,
1: ਐਸੇ ਅਣਪ ਲਿਆ ਨਾ ਜਾਈਏ,
0: ਨਾਨਕ ਐਸਾ ਗੁਰ ਬਟ ਭਾਗੀ ਪਾਈਐ,
1: ਸਬਲ ਦਰਸ਼ਨ ਪੇਗਤ ਪਨੀਤ,
0: ਪਰਸਤ ਚਰਨ ਗਤ ਨਿਰਮਲ ਰੀਤ,
1: ਪੇਟ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗਾਹ ਗਵੇ,
1: ਸ਼ੰਕਰ ਵਜਨ ਕਰਨ ਗਾਨੇ,
0: ਮਨ ਸੰਤੋਖ ਆਤਮ ਪਤੀ ਆਨੇ,
1: ਪੂਰਾ ਗੁਰ ਰੱਖਿਓ ਜਾ ਕਾ ਮੰਤਰਮ,
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ,
1: ਹੁਣ ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਇਹ ਬਾਏ ਕੁਸਤ ਅਨੇਕ,
0: ਸਤਪੁਰਖ ਪੂਰਨ ਬਾਬੇ,
1: ਕਾਹੂ ਬੋਲਣਾ ਪੁੱਛ ਪ੍ਰਾਣੀ,
0: ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹ ਨਿਰਵੈਰ ਸੁਖਦਾਈ,
0: ਬਾਕੀ ਕੀਮਤ ਕਿਨੈ ਨਾ ਪਾਈ,
1: ਅਨੰਤ ਭਗਤ ਬੰਦਨ ਨਿਤ ਕਰੇ,
0: ਚਰਨ ਕਮਲ ਹਿਰਦਾ ਸਿਮਰੈ,
1: ਸਦ ਵਲਿਆਰੀ ਸਤਿਗੁਰ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹੋ ਅਰਸ ਪਾਵੇ ਜਨ ਕੋਏ,
0: ਅੰਮ੍ਰਿਤ ਪੀਵੈ ਅਮਰ ਸੁ ਹੋਏ,
1: ਸਤਿਗੁਰ ਕਾ ਨਾਹੀ ਕਦੇ ਬਿਨਾਸ,
0: ਜਾ ਕੈ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸ਼ ਸੇਵਕ ਕਉ ਦੇ,
1: ਮੋਹ ਮਾਇਆ ਕੇ ਸੰਗ ਨ ਲੇਪ,
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀ ਪ੍ਰਗਾਸੇ,
0: ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ,
1: ਸਪਤ ਮਾਏ ਟਾਂਡ ਵਰਤਾਈ,
0: ਆਨੰਦ ਭਇਆ ਦੁਖ ਨਾਠੇ ਪਹਾਈ,
1: ਜਨਮ ਮਰਨ ਕੇ ਮਿਟੇ ਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਔਚੂਕਾ ਨਿਰਭਉ ਵਸੇ,
0: ਸਗਲ ਵਿਆਦ ਮਨ ਤੇ ਖਾਇ ਨਸੇ,
1: ਕਾ ਸਾ ਤਿਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਇਸ ਪਾਈ ਚੁੱਕੇ ਭਰਮ ਗਮਨ,
0: ਸੁਨ ਨਾਨਕ ਹਰ ਹਰ ਜਸ ਸਰਵਨ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਜਿਨ ਆਪਣੇ ਜਿਸ ਭਰਾ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਹਰ ਬਿਨ ਨਿਰੰਤਰ ਏਕੋ ਸੋਏ,
1: ਬੋਧ ਬੋਧ ਰਵਿਆ ਰੂਪ ਰੰਗ,
0: ਭੈ ਪ੍ਰਗਾਸ ਸਾਧ ਕੈ ਸੰਗ,
1: ਰਚ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਧ ਨਾ ਚਾਲੈ।

0: ਅਨਕੂ ਭਾਵਨਾ ਛੂਟਣ ਹਾਰੇ
1: ਸਿਮਰਨ ਸਾਸਤ ਵੇਦ ਵਿਚਾਰੇ
0: ਹਰ ਕੇ ਭਗਤ ਕਰੋ ਮਨ ਲਾਏ
1: ਮਨ ਮੰਚਤ ਨਾਨਕ ਬਲ ਪਾਏ
0: ਸੰਗ ਨ ਚਾਲਸ ਤੇਰਾ ਧਨਾ
1: ਤੂੰ ਕਿਆ ਲਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਅਰ ਬਨਤਾ
1: ਇੰਤੇ ਕੋ ਤੋ ਕਮਨ ਸੁਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕੋ ਕਮਨ ਛਟਕਾਰ
0: ਅਸ ਹਸਤੀ ਰਥ ਅਸਵਾਰੀ
1: ਝੂਠਾ ਡੰਬ ਝੂਠ ਵਿਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬੇਗਾਨਾ
1: ਨਾਮ ਵਿਸਾਰ ਨਾਨਕ ਪਛਤਾਨ
0: ਗੁਰ ਕੀ ਮਾਤੂ ਲੇਹ ਆਨੇ
1: ਭਗਤ ਬਿਨਾ ਬੋ ਡੁੱਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲਵ ਜਾਏ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕੈਤ ਰੈਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਓ
1: ਸਹਿ ਸੋਏ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰਸ ਮੈਲ
1: ਬਿੰਸ ਜਾਏ ਹੋਮੇ ਵਿਖ ਵੈਲ
0: ਉਹੇ ਅਚਿੰਤ ਬਸੈ ਸੁਖ ਨਾਲ
1: ਸਾਸ ਗ੍ਰਾਸ ਹਰ ਨਾਮ ਸਮਾਲ
0: ਛਾਟ ਸਿਆਨਤ ਸਗਲੀ ਮਨਾ
1: ਸਾਸ ਸੰਗ ਪਾਵੇ ਸਜਦਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਨੀਹਾਂ ਸੁਖ ਦਰ ਗੈ ਜੈਕਾਰ
0: ਸਰਬ ਨਿਰੰਤਰ

0: ਸਤਿਆਗ
1: ਅੰਤਰ ਪ੍ਰਗਾਸ ਅੰਦਨ ਲਿਵਲਾ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵ ਕੀ ਮਨਸਾ ਪੂਰੀ ਪਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ
1: ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕ ਜਨ ਪਿਆ
1: ਜਨਮ ਮਰਨ ਦੁਖ ਭ੍ਰਮ ਗਾਇਆ
0: ਇਚ ਪੁੰਨੀ ਸ਼ਰਧਾ ਸਭ ਪੂਰੀ
1: ਰਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ
1: ਕਿਉਂ ਵਿਸਰੇ ਜੇ ਕੀ ਆ ਜਾਣਾ
0: ਸੋ ਕਿਉਂ ਵਿਸਰੇ ਸਭ ਕੁਝ ਦੀਆ
1: ਸੋ ਕਿਉਂ ਵਿਸਰੇ ਜੇ ਜੀਵਨ ਜੀਆ
0: ਸੋ ਕਿਉਂ ਵਿਸਰੇ ਜੇ ਅਗਨ ਮੇ ਰੱਖੇ
1: ਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕਿਉਂ ਵਿਸਰੇ ਜੇ ਬਿਕਤੇ ਕਾਢੇ
1: ਜਨਮ ਜਨਮ ਕਾ ਟੂਟਾ ਗੰਡ ਹੈ
0: ਗੁਰ ਪੂਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਤਿਹਾਇਆ
0: ਸਾਜਨ ਸੰਤ ਕਰੋ ਇਹ ਕਾਮ
1: ਮਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਾ ਨਾਮ ਜਪਾਵੋ
0: ਭਗਤ ਪਾਏ ਤਰੀਏ ਸੰਸਾਰ
1: ਭਗਤੀ ਤਨ ਹੋਸੀ ਸ਼ਾਰ
0: ਸਰਵ ਕਲਿਆਣ ਸੁਖ ਨਿਦ ਨਾਮ
1: ਜਾਤ ਪਾਏ

0: ਦਰ ਸੁਖ ਹੋਏ
1: ਮਨ ਬਿਰਸੈ ਸਾਧ ਚਰਨ ਧੋਏ
0: ਜਿਨਾ ਕੇ ਮੰਤਰ ਰੰਗ
1: ਲਾਕੂ ਪਾਵੈ ਸੰਗ
0: ਇੱਕ ਵਾਰ ਦੀਜੇ ਕਰਮਾਇਆ
1: ਗੁਰ ਪ੍ਰਸਾਦ ਨਾਮ ਜਪ ਲਾਇਆ
0: ਤਾਕਿ ਮੈਂ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਪ੍ਰਭੁ ਸ਼ਾਂਤੀ ਦਿਆਲ
1: ਭਗਤ ਵਸ਼ਲ ਸਦਾ ਕਿਰਪਾ
0: ਅਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜਪੇ ਸੋਏ ਪਨੀਤ
1: ਭਾਈ ਲਾਵੇ ਮਨ ਹੀ
0: ਹਮ ਨਿਰਗੁਣਾ ਨੀਚ ਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬੇ ਕੁੰਡ ਮੁਕਤ ਮੂਹ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਨਾਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਉਹ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਕਲੀ ਸੋ ਕਰਨੀ ਸੋ ਬਾਦਨ ਮੰਤ
1: ਹਿਰਦੇ ਬਸੇ ਪੂਰਨ ਗੁਰੂ ਮੰਤ।

0: ਅਸ਼ਟਪਦੀ ਜਪ ਅਕਾਰ ਏਕ ਅਸ਼ਨਾ ਦ੍ਰਿਸ਼ਟੇਤਾ
1: ਪਾਪੁਨ ਤਬ ਕਹਤੇ ਹੋਤਾ
0: ਜਪ ਧਾਰੀ ਆਪਨ ਸੁਨ ਸਮਾਦ
1: ਤਬ ਬੈਰ ਵਿਰੋਧ ਕੇ ਸੰਗ ਮਾਤ
0: ਜਪ ਇਸ ਕਾ ਵਰਣ ਚਿਹਨ ਨਾ ਜਪ
1: ਤਬ ਹਰ ਸੋ ਕੋ ਕਿਸੇ ਬਿਆਵਤ
0: ਜਬ ਆਪਨ ਆਪ

0: ਕੋ ਕਿਸ ਕੋ ਗਣੀ
1: ਜਬ ਏਕੈ ਹਰ ਅਗਮ ਅਪਾਰ
0: ਨਰ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਏ
0: ਤਬ ਸ਼ਿਵ ਸ਼ਕਤ ਕੋ ਕਿਟਾਏ
1: ਜਬ ਆਪੇ ਆਪ ਆਪਣੀ ਜੋਤ ਧਰ
0: ਕਵਨ ਡਰ ਕਵਨ ਕੱਡਰ
1: ਆਪਨ ਚਲੇ ਤਾਂ ਆਪ ਕਰਨੇ ਹਾਰ
0: ਨਾਨਕ ਠਾਕਰ ਅਗਮ ਅਪਾਰ
1: ਅਭਿਨਾਸੀ ਸੁਖ ਆਪਨ ਆਸਨ
0: ਜਨਮ ਤੇ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕੋ ਕਿਛੋਏ
1: ਜਬ ਅਭਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰਗੁਪਤ ਕੁਛ ਪੂਜ ਸਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਧੇ
0: ਤਬ ਕੌਣ ਛੁਟੇ ਕੌਣ ਬੰਧਨ ਵਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਣ ਰੂਪ ਆਪ ਹੀ ਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ
0: ਤੈ ਕੌਣ ਕੋ ਮਾਨੋ ਕੌਣ ਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਤੈ ਸ਼ਲ ਸ਼ਦ ਲਗਦ ਕੋ ਕੀਸ
1: ਜਹ ਜੋਤ ਸਰੂਪੀ ਜੋਤ

0: ਆਪਣ ਸੰਗ ਬਣਾਈ
1: ਕਮਨ ਮਾਏ ਬਾਪ ਮਿੱਤਰ ਸੁਤ ਪਾਈ
0: ਜੈ ਸਰਬ ਕਲਾ ਆਪੇ ਪ੍ਰਬੀਨ
1: ਵੇਦ ਦੇਵ ਕਹਾਂ ਕੋ ਚੀਨ
0: ਜਬ ਆਪਣ ਆਪ ਆਪ ਉਰਤ ਹਰੈ
1: ਸਗਨ ਸਗਨ ਕਹਾਂ ਵਿਚਾਰੇ
0: ਜਹੈ ਆਪਣ ਊਚ ਆਪਣ ਆਪ ਨੇਰਾ
1: ਕੌਣ ਠਾਕਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਾਨੋ ਆਪ
0: ਜੈ ਅਛਲ ਅਛੇਦ ਅਭੇਦ ਸਮਾਇਆ
1: ਤੂੰ ਕਿਸੇ ਵੀ ਆਪਤ ਮਾਇਆ
0: ਆਪਸ ਕੋ ਆਪੇ ਆਦੇਸ਼
1: ਜੈ ਗੁਣ ਕਾ ਨਾਹੀ ਪ੍ਰਵੇਸ਼
0: ਜਹੈ ਏਕ ਏਕ ਏਕ ਭਗਵੰਤਾ
1: ਜਹੈ ਕੌਣ ਚਿੰਤ ਕਿਸ ਲਾਗੇ ਚਿੰਤਾ
0: ਜਹੈ ਆਪਣ ਆਪ ਆਪ ਪਤੀਆਰਾ
1: ਜਹੈ ਕੌਣ ਕਦੇ ਕੌਣ ਸੁਣੇ ਆਰਾ
0: ਬਹੁ ਬੇਅੰਤ ਊਚ ਤੇ ਉੱਚਾ
1: ਨਾਨਕ ਆਪਸ ਕੋ ਆਪੇ ਬਹੁਚਾ
0: ਜਹੈ ਆਪ ਰਚਿਓ ਪ੍ਰਪੰਚ ਅਕਾਰ
1: ਮੈਂ ਕਿੰਨੋ ਵਿਸਾਰ
0: ਪਾਪ ਪੁੰਨ ਤੈ ਭਈ ਕਹਾਵਤ
1: ਤੂੰ ਨਰਕੋ ਸੁਰਗ ਵਿਸ਼ਾਵਤ
0: ਹਾਲ ਜਾਲ ਮਾਇਆ ਜੰਜਾਲ
1: ਮੈਂ ਮੋਹ ਪਰਮ ਪੈ ਪਾਰ
0: ਸੁਖ ਮਾਨ ਅਪਮਾਨ
1: ਅਨੁਕ ਪ੍ਰਕਾਰ ਕੀ ਵਿਗਿਆਨ
0: ਆਪਣ ਖੇਲ ਆਪ ਕਰ ਦੇਖੈ
1: ਖੇਲ ਸੰਕੁਚ ਤੋ ਨਾਨਕ
0: ਜਹੈ ਅਭਗਤ ਭਗਤ ਤਹਿ ਆਪ
1: ਪਸਰੇ ਪਸਾਰ ਸੰਤ ਪ੍ਰਤਾਪ
0: ਦੋਹੂ ਪਾਖ ਕਾ ਆਪੇ ਧਨੀ
1: ਕੀ ਸੋਭਾ ਨੂੰ ਮਨੀ
0: ਆਪੇ ਕੌਤੁਕ ਕਰੇ ਆਨੰਦ ਜੋਜ
1: ਆਪੇ ਰਸ ਭੋਗ ਨਿਰਜੋਗ
0: ਜਿਸ ਭਾਵੈ ਤਿਸ ਆਪਣ ਨਾ ਲਾਵੈ
1: ਜਿਸ ਭਾਵੇ ਤੁਸੀਂ ਆਪਣਾ ਜਿਸ ਭਾਵੇ ਤੁਸੀਂ ਖੇਲ

0: ਜੋ ਰਚਿਓ ਸੋ ਤਿਸੈ ਧਿਆਵੇ
1: ਤਿਸ ਲਾਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਲਾਗਾ ਹਰ ਇੱਕੇ ਨਾ
0: ਇਸਦੀ ਹਸਨਾ ਬਿਰਥੀ ਜਾਏ
1: ਜੀਵ ਕੋ ਸੇਵਾ ਬਣਿਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸਦੇ ਉੱਪਰ ਨਹੀਂ ਵਿਚਾਰ
0: ਜਾ ਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ
0: ਮਨ ਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪਰਲੋਕ ਸੋਹਿਲੇ
0: ਨਾਨਕ ਹਰ ਪ੍ਰਭ ਆਪੇ ਮੇਲੇ।

0: ਹਟ ਪੈਰ ਪ੍ਰਭੇਖੋ ਨੇਰਾ
1: ਮਿਟੇ ਅਗਿਆਨ ਬਿਨ ਸਹਿ ਅੰਧੇਰਾ
0: ਸੁਣ ਉਪਦੇਸ਼ ਹਿਰਦੇ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਪਲਤ ਪਲਤ ਦੋਇਲਿਓ ਸਵਾਰ
1: ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਬਸੈ ਤਿਸ ਸਾਚ ਪਰਿਖਿਆ
0: ਨਾਮ ਜੋ ਭੁੱਲ ਬੁਲਾਏ
1: ਦੁੱਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਕਰਵੈ ਨਿਭਾਇ ਖੇਪ ਤੁਮਾਰੀ
0: ਕਾ ਟੇਕ ਰੱਖੋ ਮਨ ਮਾਹੇ
1: ਨਾਨਕ ਬਹੁਰ ਨਾ ਆਵੈ ਜਾਹੇ
0: ਕਿਸੇ ਦੂਰ ਕਹਾ ਕੋ ਜਾਏ
1: ਉਪਰੈ ਰਾਖਨ ਹਾਰ ਧਿਆਏ
0: ਨਿਰਭਉ ਜਪੇ ਸਗਲ ਭਉ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ
0: ਪ੍ਰਭ ਰਾਖੇ ਦਸਨਾ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਇਸ ਜਨ ਕਹੋ ਕੋਈ ਨਾ ਪਹੁੰਚਣ ਹਾਰ
0: ਉਪਰ ਠਾਡਾ ਗੁਰ ਸੂਰਾ
1: ਨਾਨਕ ਸਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਧਰਤ ਸ੍ਰੇਸ਼ਟ
0: ਚਰਨ ਕਮਲ ਜਾ ਕੇ ਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵ ਗੁਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੋ ਉਸ ਨਿਹਾਲ
1: ਤਾਕੈ ਨਿਕਟ ਨਾ ਆਵਤ ਕਾ

0: ਅੰਤਰ ਸੋ ਬਾਹਰ ਅਨੰਤ,
1: ਘਟ ਘਟ ਵਿਆਪ ਰਿਹਾ ਭਗਵੰਤ,
0: ਧਰਨ ਮਾਹੇ ਆਕਾਸ਼ ਪਿਆਲ,
1: ਸਰਬ ਲੋਕ ਪੂਰਨ ਪ੍ਰਤਪਾਲ,
0: ਮਾਨ ਤਿੰਨ ਪਰਬਤ ਹੈ ਪਾਰ ਬ੍ਰਹਮ,
1: ਜੈਸੀ ਆਗਿਆ ਤੈਸਾ ਕਰਮ,
0: ਪੌਣ ਪਾਣੀ ਬੈ ਸੰਤ।

0: ਸਰਬ ਕਲਾ ਕਰ ਖੇਲੈ ਖੇਲ
1: ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਕੀ ਜੋਤ
1: ਧਾਰਿਓ ਸਵਾਮੀ ਉਤਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਅਵਸਾਸ
0: ਸੰਤ ਜਨਾ ਕਾ ਪੇਖਣ ਸਭ ਬ੍ਰਹਮ
1: ਸੰਤ ਜਨਾ ਕੇਰਦੇ ਸਭ ਧਰਮ
0: ਸੰਤ ਜਨਾ ਸੁਣੈ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗਰਚਨ
0: ਜਿਨ ਜਾਤਾ ਤਿਸ ਪੀਏ ਰਹਿਤ
1: ਸਤ ਵਚਨ ਸਾਧੂ ਸੁਖ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਨ ਕਰਾਉਣ ਹਰ ਪਰ ਜਾਣੇ
0: ਅੰਤਰ ਵਸੇ ਬਾਹਰ ਪੀ ਓਹੀ
1: ਨਾਨਕ ਦਰਸ਼ਨ ਦੇਖ ਸਮੋਹੀ
0: ਆਪ ਸਤ ਕੀਆ ਸਭ ਸਤ
1: ਪ੍ਰਾਪਤ ਸਗਲੀ ਉਤਪਤ
0: ਕਿਸ ਭਾਵੇ ਤਾਂ ਕਰੇ ਵਿਸਥਾਰ
1: ਭਾਵੇ ਤਾਂ ਇੱਕ ਓੰਕਾਰ
0: ਅਨਿਕ ਕਲਾ ਲਖੀ ਨਹਿ ਜਾਏ
1: ਭਾਵੇ ਦਸਲਾਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸੇ ਆਪ ਜਨਾਏ
1: ਨਾਨਕ ਜਿਨ ਆਪ ਜਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਖਣਾਰਾ
0: ਸਗਲ ਸਮਗਰੀ ਜਾ ਕਾ ਤਨਾ
1: ਆਪਨ ਜਸਾ ਬਿਸਣਾ
0: ਆਵਨ ਜਾਨ ਇੱਕ ਖੇਲ ਬਨਾਇਆ
1: ਕਾਰੀ ਕਿੰਨੀ ਮਾਇਆ
0: ਸਭ ਕਹਿ ਮਦ ਅਲਿਪ ਧੋਰਾ ਹੈ
1: ਜੋ ਕੁਛ ਕਹੇ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਚਲੇ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ
1: ਬੁਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰ ਤੂਤ ਆਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਬੋਧ ਬੋਧ ਆਪਣ ਸੰਗਰਾਚ
0: ਤਾਂ ਕੀ ਗਤਮਿਤ ਕਹੀ ਨਾ ਜਾਏ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮੰਦ ਗੁਰਪ੍ਰਸਾਦ ਜਪ
1: ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।
0: ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,
1: ਚੁਪੈ ਚੁਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ,
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ,
1: ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ,
0: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ,
1: ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ,
1: ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,
1: ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ,
0: ਗਾਵੇ ਕੁਰਤਾਨ

0: ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ
1: ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ
0: ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ
0: ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਬੇਪਰਵਾਹ
1: ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ
0: ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ
1: ਫੇਰ ਕੇ ਅੱਗੇ ਰੱਖੀਐ ਜਿਦ ਸੇ ਦਰਬਾਰ
0: ਮਹੁਕੇ ਬੋਲਣ ਬੋਲੀਐ ਜਿਦ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ
1: ਨਾਨਕ ਏਵੇ ਜਾਣੀਐ ਸਭ ਆਪੇ ਸਚਿਆਰ
0: ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਕਾਵਿਆ ਗੁਣੀ ਨਿਧਾਨ
0: ਕਾਵਿਆ ਸੁਣਿਆ ਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ
0: ਬੜਾ ਇੱਕ ਦੇਹ ਬਜਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਪਾਣੀ ਕੇ ਨਾਏ ਕਰੀ
0: ਜੇਤੀ ਸੇਠ ਅਪਾਈ ਵੇਖਾ ਮਿਨ ਕਰਮਾ ਕੈ ਮਿਲੇ ਲਈ
1: ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਬੜਾ ਇੱਕ ਦੇਹ ਬਜਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇਜ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ
0: ਨਵਾਂ ਖੰਡਾ ਵਿਚ ਜਾਣੀਐ ਨਾਲ ਚਲੇ ਸਭ ਕੋਏ
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ
0: ਜੇ ਤੁਸ ਨਜ਼ਰ ਨਾ ਆਵੇ ਨਾ ਵਾਤ ਪੁੱਛੈ ਕੇ
1: ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
1: ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ
0: ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰ ਧਵਲ ਆਕਾਸ਼
1: ਸੁਣਿਐ ਦੀਪ ਲੋਕ ਪਾਤਾਲ ਸੁਣਿਐ ਕੋ ਨ ਸਕੈ ਕਾਲ
0: ਨਾਨਕ ਭਗਤਾ ਸਦਾ

0: ਸੁਣਿਆ ਹਾਥ ਹੋਵੇ ਅਸਗਾਹ
1: ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਕਾਗਜ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
0: ਮੰਨੇ ਮੋਹ ਚੋਟਾਂ ਨਾ ਖਾਏ ਮੰਨੇ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਤਸ਼ਾਹ ਪ੍ਰਗਟ ਜਾਏ
1: ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਧ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਪਾਵੇ ਮੂਖ ਦੁਆਰ ਮੰਨੇ ਪਰਵਾਰ ਸਾਧਾਰ
0: ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੈ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਪੰਚ ਪ੍ਰਵਾਨ ਪੰਚ ਪ੍ਰਧਾਨ

0: ਕਰਤਾ ਕਾ ਕਰਨੇ ਨਾਹੀ ਸਮਾਰ।
1: ਕੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ।
0: ਜੇਕੋ ਬੁੱਝਾ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ।
1: ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਭਾਰ ਤਲੇ ਕਵਣ ਜੋਰ।
0: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ।

0: ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆ ਵਿਚਾਰ ਅਸੰਖ ਸਤੀ ਅਸੰਖ ਤਾਤਾਰ
1: ਅਸੰਖ ਸੂਰ ਮੋਹ ਭਾਸਾਰ ਅਸੰਖ ਮੂਨ ਲਿਵਲਾਏ ਤਾਰ
0: ਕੁਦਰਤ ਕੌਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਰਾਹੇ
1: ਅਸੰਖ ਮਲੇਛ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋਏ ਅਸੰਖ ਕਹੇ ਸਿਰ ਭਾਰ ਹੋਏ
1: ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ
0: ਅਖਰੀ ਲਿਖਣ ਬੋਲਣ

0: ਜਤਨ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਹਰਿਐ ਹੱਥ ਪੈਰ ਤੰਦੇ ਪਾਣੀ ਧੋਤੈ ਉਦਰਸ ਖੇ

0: ਮੈਂ ਨਾ ਹੀ ਕੋਏ ਬਿਨਗੁਣ ਕੀਤੇ ਭਗਤ ਨਾ ਹੋਏ
1: ਸਵਤ ਆਤ ਬਾਣੀ ਵਰਮਾਓ ਸਤ ਸੁਹਾਨ ਸਦਾ ਮੰਚਾਓ
0: ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਬਾਰ
1: ਕਵਣ ਸੋ ਵੇਲਾ ਭਾਵ ਕਵਣ ਵਕਤ ਕਵਣ ਜਿਤ ਹੋਵਾ ਆਕਾਰ
0: ਵੇਲ ਨਾ ਪਾਈਆ ਪੰਡਤੀ ਜੇ

0: ਸ਼ਿਵ ਕਰ ਆਖਾ ਕਿ ਸਲਾਹੀ ਕੋ ਵਰਣੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ
0: ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ
1: ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ
0: ਸੈਸ ਅਠਾਰਾਂ ਕਹਿ ਤੇਬਾ ਅਸਲੂ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼
0: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
1: ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਐ
0: ਦਰਿਆ ਅਤੇ ਬਾਹ ਪਵੈ ਸੰਬੰਧ ਨਾ ਜਾਣੀਐ
1: ਸੰਬੰਧ ਸਾਹ ਸੁਲਤਾਨ ਲਹਿਰਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਣੀ ਜੇ ਤੁਸ ਮਨੋ ਨਾ ਵਿਸਰਹਿ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ
0: ਅੰਤ ਕਾਨ ਕੇਤੇ ਬਿਲਾਹੇ ਤਾਕੇ ਅੰਤ

0: ਖਾਇ ਆਖਣ ਪਾਏ ਉਹ ਜਾਣੇ ਜੇਤੀਆ ਮੋਇ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਬੇ ਕੇਈ ਕੇ
0: ਜਿਸ ਨੂੰ ਬਖਸ਼ੈ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ
0: ਮੁੱਲ ਆਵਹ ਮੁੱਲ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ
1: ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ
1: ਕੇਤੇ ਕੀਤੇ ਹੋਰ ਕਰੇ ਆਖ ਨਾ ਸਕੇ ਕੇਈ ਕੇ
0: ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ
0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹ ਸਭ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ
0: ਕਿਸੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਣ ਹਾਰੇ
1: ਗਾਵੇ ਦੋਨੋ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲੇ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰਾਤੀ ਰੁੱਤੀ ਤਿੱਤੀ ਵਾਰ
2: ਅਗਨੀ ਪਾਤਾਲ
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਯੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਹਣ ਪੰਚ ਪਰਮਾਨ ਨਜ਼ਰੀ ਕਰਮ ਪਵੇ ਨਿਸ਼ਾਨ
0: ਸੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼
1: ਕੇਤੇ ਪਰਮੈ ਘਾਟ ਘੜੀ ਹੈ ਰੂਪ ਰੰਗ ਕੇ ਬੇਸ
0: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ
1: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਨਾਨਮ ਮੁਨ ਕੇਤੇ ਕੇਤੇ ਰਤਨ ਸੰਬੰਧ
0: ਕੇਤਿਆ ਕਾਣੀ ਕੇਤਿਆ ਪਾਣੀ ਕੇਤੇ ਪਾਤ ਰਿੰਦ
1: ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਥ ਵਿਨੋਦ ਕੋਟ ਅਨੰਦ
1: ਧਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਆ ਬਹੁਤ ਅਨੂਪ
0: ਰਾਖੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
1: ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਧਾ ਸੁਧਾ ਕੀ ਸੁਧ
0: ਧਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
1: ਤਿਥੈ ਜੋਤ ਮਹਾਬਸੂਰ ਤਿਨ ਮਹਿ ਰਾਮ ਰਿਆ ਭਰਪੂਰ
0: ਤਿਥੈ ਸੀਤੋ ਸੀਤਾ ਮਹਿਮਾ ਮਾਏ ਤਾਕੇ ਰੂਪ ਨਾ ਕਥਨੇ ਜਾਏ
1: ਆਹੋ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਬਸੈ ਮਨ ਮਾਹੇ
0: ਤਿਥੈ ਭਗਤ ਵਸੈ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
0: ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਅਨੰਤ
1: ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ
0: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਰਨਾ ਕਰੜਾ ਸਾਰ
1: ਜਤ ਭਾਰਤੀ ਸੁਨਿਆਰ ਅਹਮ ਮਤ ਵੇਦ ਅਥਿਆਰ
0: ਪਾਉ ਖਲਾ ਗੰਤਪਤਾਉ ਪਾਂਡਾ ਪਾਉ ਅੰਮ੍ਰਿਤ ਧਾਰ
1: ਘੜੀਏ ਸਭ ਸੱਚੀ ਟਕਸਾਲ ਜਿਨ ਕੋ ਨਜ਼ਰ

0: ਧਰਮ ਹੈ,
1: ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ,
0: ਅਮੀਕ ਹੈ, ਰਫੀਕ ਹੈ, ਧੰਗ ਹੈ, ਅਬੰਧ ਹੈ,
1: ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ,
0: ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ,
1: ਅਲੀਕ ਹੈ, ਨਿਰਸੀਕ ਹੈ, ਨਿਰਲੰਬ ਹੈ, ਅਸੰਭ ਹੈ,
0: ਅਜਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ,
1: ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ,
0: ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ,
1: ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ,
0: ਪ੍ਰਿਆਤ ਛੰਦ।

0: ਬਰ ਬਰ ਅਗੰਜ ਅਨਗ ਪਰਮੰਜ
1: ਅਨਗਨ ਪ੍ਰਣਾਮ ਮੁਨ ਮਨ ਸਲਾਮ
0: ਹਰ ਨਰ ਅਖੰਡ ਬਰ ਨਰ ਅਮੰਡ
1: ਅਨਭਵ ਅਨਾਸ ਮੁਨ ਮਨ ਪ੍ਰਕਾਸ਼
0: ਅਨਗਨ ਪ੍ਰਣਾਮ।

ਆਢੀਠ ਧਰਮ ਅਤ ਢੀਠ ਕਰਮ ਹਰ ਬੋਲ ਮਨਾ ਛੰਤਵ ਪ੍ਰਸਾਦ ਕਰੁਣਾਲਿਆ ਹੈ ਅਰਘਾਲਿਆ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ।

0: ਜਨ ਭੂਪਤ ਏਕ ਰਤੀਵਨ ਏਕ ਨਾ ਲੇਖਾ
1: ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਜਾਨ ਦਲੈਂਗੇ
0: ਮਾਰੀ ਕਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
1: ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ
0: ਸਰਬ ਸਹੀ ਭਗਵਾਨ

0: ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀ ਚਕ ਚਾਰ ਲਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਗੇ
1: ਜਲ ਮੈਂ
0: ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਗੇ ਮਾਨਵ ਇੰਦਰ ਜਿੰਦਰ ਨਿਰਾਦ ਪਜਾਉਣ ਤ੍ਰਿਲੋਕੋ ਰਾਜ ਕਰੇਂਗੇ
1: ਨਾਨਕ ਜਾਜਕ ਦਾਨ ਅਨੇਕ ਸੇ ਅੰਬਰ ਸਾਜ ਬਣੇਗੇ
0: ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ

0: ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਪਰਿਆ ਸਭ ਗਾਵਣ ਆਇਆ
1: ਸਭ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
0: ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
1: ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਰਹੋ ਮਨ ਮੇਰੇ ਦੁੱਖ ਵਿਸਾਰਨਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗਲਾ ਸਮਰਤ ਸਵਾਮੀ ਸੋ ਕਿਉ ਮਨ ਵਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਹਿਬਾ।

0: ਕਨੇਰੇ
1: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
1: ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀ ਆਏ ਵਡਿਆਈਆਂ
1: ਨਾਨਕ ਸੁਣੋ ਸੰਤੋ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ
0: ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ
1: ਪੰਚ ਦੋਸਤ ਵਸ ਕੀਤੇ ਕਾਲ ਕੰਟਕ

0: ਬਾਤ ਸਮਰੱਥ ਕੋ ਇੰਨਾ ਹੀ ਕਿਰਪਾ ਕਰ ਬਨਵਾਰੀਆ
1: ਏਸ ਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ
0: ਨਾਨਕ ਲਿਵ ਵਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਜਿਸ ਤੂ ਦੇ ਸੋਈ ਜਨ ਪਾ

0: ਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ।
1: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
0: ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ।
1: ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ।
0: ਤਨ ਮਨ ਤਨ ਸਭ ਸੋ ਗੁਰ ਕੋ ਹੁਕਮ ਮੰਨੈ ਪਾਈਐ।
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
0: ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ।
1: ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ।
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ।
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ।
0: ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਕੌਲੀ ਪਾਇਆ।
1: ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ।
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ।

0: ਐਸਾ ਕੰਮ ਬੂਲੇ ਨਾ ਕੀਚੇ ਜਿਤ ਅੰਤ ਪਛੋ ਤਾਈਐ
1: ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ

0: ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ।
1: ਜੀ ਜਨ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ।
0: ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲ।

0: ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ।
1: ਜਿਉ ਤੂੰ ਚਲਾਹੇ ਤਿਵ ਚੱਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜਿਵ ਤੂੰ ਚਲਾਹੇ ਤਿਵ ਚੱਲਹਿ ਜਿਨਾ ਮਾਰਗ ਪਾਵੇ,
1: ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ।
0: ਜਿਸ ਨੂੰ ਕਥਾ ਸੁਣਾਏ।

0: ਸਾਧ ਸਦਾ ਸੋਹਿਲਾ ਸਤਿਗੁਰੂ ਸੁਣਾਇਆ
1: ਇਹੋ ਤਿੰਨ ਕਹਿ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
1: ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਮਾਤਾ ਪਿਤਾ ਕਟੰਬ ਸਹਿ ਸੁਣ ਪਵਿੱਤ ਸੰਗਤ ਸਵਾਈਆ
1: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਿਸਾ ਨ ਜਾਏ
0: ਸਹਿਸਾ ਕਿਤ ਸੰਜਮ ਰਹੇ ਕਰਮ ਕਮਾਏ
1: ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
0: ਸਭ ਲਾਗੋ ਹਰਸੋ ਰਹੋ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ
0: ਜਿਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਹੋ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ
1: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੈਂ ਨਾਮ ਉੱਤੋਂ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ
1: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ
0: ਜਿਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸੁਮਾਣੀ
0: ਜਨਮ ਰਤੰਜਨੀ ਕੱਟਿਆ ਭਲੇ ਸੇ ਬੰਜਾਰੇ
1: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ
0: ਜੇਕੋ ਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹੇ ਗੁਰ ਨਾਲੇ
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ
0: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ
1: ਕਹਿ ਨਾਨਕ ਸੁਣਹੁ ਸੰਤ ਹੋ ਸੋ

0: ਭਰਮ ਆਵੈ ਵਣ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ।
0: ਰਹਿ ਨਾਨਕ ਵਿਚਾਰ ਦੇਖੋ ਵਣ ਸਤਿਗੁਰ ਮੁਕਤ।

0: ਜੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੁ ਸਾਰੰਗ ਪਾਣੀ
1: ਕਹਿ ਨਾਨਕ ਸਦਾ ਗਾਵੂ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰਹਿ ਰਸਨਾ ਕਿਹਾ ਕਛੁ ਨਾ ਜਾਣੀ
1: ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ।

0: ਜਿਤ ਜਿਹੜਾਉ
1: ਸਿਵ ਸਕਲ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਈ
1: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ
1: ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ
1: ਤੱਤੈ ਸਾਰ ਨ ਜਾਣੀ ਗੁਰੂ ਵਾਜੋਂ ਤੱਤੈ ਸਾਰ
0: ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਨੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹ ਅੰਮ੍ਰਿਤ ਵਾਣੀ
0: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ
1: ਮਾਤਾ ਕੇ ਉਦਮ ਮੈਂ ਰਤ ਪਾਲ ਕਰੇ ਸੋ ਕਿਉ ਮਨੁ ਵਿਸਾਰੀਐ
0: ਮਨੁ ਕਿਉ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
1: ਕਿਉ ਪਹਿਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ
1: ਨਾਨਕ ਏ ਵਰਦਾਤਾ ਸੋ ਕਿਉ ਮਨੁ ਵਿਸਾਰੀਐ
0: ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ
0: ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ
1: ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਪਰਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ
0: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ
0: ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੋਪੀਐ ਵਿੱਚ ਹੁਆ ਪਜਾਏ
1: ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ

0: ਰਾਸ ਮੇਰੀ ਮਨ ਬੰਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪਿਓ ਜੀਓ ਲਾਹ ਕੱਟਿਓ ਦਿਹਾੜੀ
0: ਧੰਨ ਤਿੰਨ ਮਿਲਿਆ ਜਿਨ ਹਰ ਆਪੇ ਭਾਣਾ
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ
0: ਇਹ ਰਸਨਾ ਤੂੰ ਅਨਰਥ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਪਹੁਣਾ ਤ੍ਰਿਸਨਾ ਲਾਗੇ ਆਏ
1: ਏਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ
0: ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਬਸੈ ਮਨ ਆਏ
1: ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ
0: ਹਰ ਜੋਤ ਰੱਖੀ ਤੁਦ ਵਿਚ ਤਾ ਤੂੰ ਜਗ ਮੈਂ ਆਇਆ
1: ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ
0: ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ
0: ਲਾਗੈ ਦਿਨ ਸੁਭਾਗੇ ਆਪਣਾ ਫਿਰ ਜਾਪੇ
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਏ ਕਰਮ ਕਮਾਇਆ ਤੁਧ ਸਰੀਰਾ ਜਾਤ ਜਗ ਮਹਿ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ
0: ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਉਹ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਨਿਤ ਰੁਖ ਮੇਰੇ ਹਰ ਤੋਂ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਾ ਦਿਵ ਦ੍ਰਿਸ਼ਟ ਹੋਈ
1: ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ
0: ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸਤ ਅਲਖ ਬਣਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਨਕ ਅੰਮ੍ਰਿਤ ਨਾਮ ਸੁਣਹੂ ਪਵਿੱਤਰ ਹੋਵਹੁ ਸਾਚੈ ਸੁਣਨੈ ਨੂੰ ਪਠਾਏ
0: ਪਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ
1: ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
0: ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ
1: ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨ ਜਾਈ ਪਾਇਆ
0: ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੋ
0: ਗਾਵੋ ਤਾਂ ਸੋਹਿਲਾ ਘਰ ਸੱਚ ਜਿਥੇ ਸਦਾ ਸੱਚ ਧਿਆਵੇ
1: ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵਹੇ
0: ਸਭਨਾ ਕਾ ਖਸਮ ਹੈ ਜਿਸ ਪਖਸ ਸੋ

ਸਭ ਪੀਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ

ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਜੀਓ, ਆਪ ਜੀਆਂ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਿਵਾਸ, ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਆਂ ਸੰਗਤਾਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ। ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ। ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀ ਸੇਵਾ ਥਾਂ ਪਾਉਣੀ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ। ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ। ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਕਿਰਪਾ ਕਰੋ, ਦਰ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ

0: ਸਤਸੰਗ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਵਦ ਪਾਸ਼ੇ ਦਸਵੀਂ ਪ੍ਰਿਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਇੱਕ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦਾ ਵੈਤਾ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਸ ਤੇ ਅੰਤਰ ਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਾਪੀਆਂ ਤਪੀਆਂ ਜਿਹਨਾਂ ਨਾਮ ਚ ਪਿਆ ਵੰਡ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬਦਮਾਨ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚ ਰਹੇ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਰ ਸਵਾਸਾ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵਾ ਜਿਤ ਆਵਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਦਰ ਸਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਸ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਰਦਾਰ ਸਾਹਿਬ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਰਾਹ ਤੇ ਸਿਆਸ ਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਡਿਊਟੀਆਂ ਜੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਭਾਵੇਂ ਤਾਲੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਪੰਜਾਬ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਹੱਕ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਰਾਗੀ ਸਿੰਘ ਨੇ ਆਪਣੇ ਚੰਨ ਆਸ਼ਾ ਕੀ ਵਾਰ ਸਪੂਰ ਕੀਤੀ ਕੀਤੇ ਨੇ ਛੇ ਬੁੜੀਆਂ ਨਾਨ ਸਾਹਿਬ ਦੇ ਕੀਰਤਨ ਤਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰਨ ਪ੍ਰਾਣ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਰਪਾ ਦਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਤਾਂ ਅੱਜ ਮਨ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਮੱਖੀਆਂ ਦਾ ਅੱਟਾਂ ਵਿੱਚੋਂ ਪਿੱਤਰ ਕੜਾਪ ਚਾਲੀ ਦੇ ਗਿਆ ਤਿਆਰ ਕਰੇ ਹੱਦ ਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਣਵਾਜ ਆਪ ਦੇ ਬੱਚਿਆਂ ਦਾਤਾਂ ਜੋ ਲੰਘਣੇ ਟੁੱਟ ਸਵਾਰੀਆਂ ਪ੍ਰਵਾਨੀ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਾਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਜੀ ਕਲਾ ਬਖਸ਼ੋ ਤੇ ਸਦਾ ਆਈ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਮੱਕੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਦਤਾਰ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਾਂ ਤਨ ਬਿਨਾਂ ਦਤਾਰ ਪਿਤਾ ਜੀ ਆਪਦੇ ਚਰਨ ਕਾਮਾਂ ਤੇ ਅਰਦਾਸ ਜਾਨ ਬਖਸ਼ ਕੀਤੀ ਹੈ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਦਤਾਰ ਜੀ ਅੱਜ ਦਰ ਕੇ ਸੇਵਾ ਦਾ ਸਮੂਹ ਵਾਲਾ ਨਿਵਾਸੀ ਸੰਗਤਾਂ ਵੱਲੋਂ ਤੇ ਸਮੂਹ ਸਹਿਣ ਵਾਲੇ ਨਿਵਾਸੀ ਸੰਗਤਾਂ ਵੱਲੋਂ ਦਤਾਰ ਪਿਤਾ ਜੀ ਉਹ ਪਰਸੋਂ ਰੋਜ਼ ਆਪ ਜੀ ਪਿੱਤਰ ਕਾਲੀ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਸੰਗਤਾਂ ਨੂੰ ਆਰੰਭ ਦਿੱਤਾ ਆਪਣੀ ਕਿਰਪਾ ਕੀਜੀਏ ਆਪ ਸੇਵਾ ਲੈ ਰਹੇ ਹੋ ਕੀ ਮਿਹਰਬਾਨ ਇਹਨਾਂ ਸੰਗਤ ਆਪਣੀ ਸੰਗਤਾਂ ਚੇਤੇ ਰੱਖਣਾ ਆਪਣੀ ਸੰਗਤਾਂ ਸਾਰੇ ਕਾਜ ਅੱਜ ਨਿਰਗਤਾ ਸਾਹਿਬ ਸਬੂਰ ਕਰਨੇ ਆਪਣੇ ਸੇਵਕਾਂ ਦੀ ਆਪ ਲਾਲ ਪ੍ਰਗਟ ਦਿੱਤਾ ਅਜੇ ਸਦਾ ਇਸੇ ਤਰ੍ਹਾਂ ਹਮੇਸ਼ਾ ਵਾਸਤੇ ਆਪਣੀ ਸੰਗਤਾਂ ਨੂੰ ਦਿੱਤਾ ਪੈਦਾ ਪੁਰਬਾਂ ਨੂੰ ਚਾਦੀ ਵਾਲੇ ਬਣਾਉਂਦੇ ਰਹਿਣ ਵਾਸਤੇ ਵਾਲੀ ਦਾਜ ਬਖਸ਼ੋ ਭਾਵਨਾ ਦੀ ਦਾਜ ਬਖਸ਼ੋ ਤਾਰਾ ਚੰਗ ਸ਼ਾਦਾ ਬਖਸ਼ੋ ਹਰ ਪ੍ਰਕਾਰ ਦੇ ਸੱਚੇ ਪਾਤਸ਼ਾਹ ਜੀ ਰੱਖਿਆ ਕਰਦੇ ਬਖਸ਼ਿਸ਼ ਕਰਨੀ ਸੰਗਤਾਂ ਦੀਆਂ ਸਦਾ ਸ਼ੁਭਕਾਮਨਾ ਵਾਸਤਾਂ ਪੂਰੀਆਂ ਕਰੋ ਸੰਗਤਾਂ ਨੂੰ ਸਦਾ ਏਕਤਾ ਸਵਾਗ ਪਿਆ ਜੀ ਬਖਸ਼ਿਸ਼ ਕਰਦੀ ਸਾਨੂੰ ਦਾਜ ਬਖਸ਼ੋ ਸਦਾ ਸੇਵਾ ਦੀ ਦਾਜ ਕਰਨ ਦੀ ਪ੍ਰਾਰਥਨਾ ਕਰਨੀ ਮੇਰਾ ਕਰਦੇ ਤਾਜੀਓ ਕਿ ਮਹਾਰਾਜ ਦਰ ਕੇ ਸੇਵਾਦਾਰ ਬੇਟਾ ਪਰਮਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਪਰਿਵਾਰ ਨੂੰ ਬਿਰਤ ਮੈਂ ਬੇਟਾ ਪ੍ਰਵਾਨ ਕਰ ਦਿੱਤਾ ਬਖਸ਼ਿਸ਼ ਕਰੋ ਬੱਚੇ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਖੁਸ਼ੀ ਕੀ ਨਾਮ ਦਿੱਤਾ ਉੱਚੀ ਵਿਦਿਆ ਦਾ ਵਾਦਾ ਕਰੋ ਪਰਿਵਾਰ ਵਿੱਚ ਤੰਦਰੁਸਤ ਹੋ ਚਾਰੀ ਚਲਾ ਕਰੋ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਆਦਾਤ ਦਾ ਇਲਾਜ ਨਾਲ ਰੱਖੋ ਸਦਾ ਸ਼ੁਭਕਾਮਨਾ ਪੂਰਨ ਕਰੋ ਸਦਾ ਆਪਣੇ ਚੰਨ ਸੇਵਾ ਦੀ ਦਾਜ ਮਿਹਨਤ ਵਾਦਾ ਕਰੋ ਜੀ ਗੁਰੂ ਜੀ ਨੂੰ ਰਾਜ ਮਿਹਰਾਂ ਕਰਿਆਓ ਸਰਦਾਰ ਜੀ ਖਾਲਸਾ ਬੰਦ ਨੂੰ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ ਸਤ ਦਾਜ ਬਖਸ਼ੋ ਝਾਨਾ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਅਤੇ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਵਾਲਦਾ ਕਰੋ ਜੀ ਗੁਰੂ ਜੀ ਮਹਾਰਾਜ ਸੁਣਾ ਸੱਚੇ ਪਾਤਸ਼ਾਹ ਜੀ ਦੂਧ ਰਾਏ ਕਰਨ ਬੈਠੀ ਲਾਈਵ ਕਰਦਾ ਕਿਤੇ ਸਰਵਕਾਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਸੁਣਾ ਕਰੋ ਘੜੀਆਂ ਲੈ ਕੇ ਲਓ ਸਤਾਰਾ ਵਾਲੀ ਕਿਰਪਾ ਜੀ ਸੰਗਤਾਂ ਉਦੋਂ ਬਖਸ਼ੇ ਨੇ ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅਦ ਮਾਇਆ ਆਨਲਾਈਨ ਗੁਰੂ ਘਰ ਗੁਰੂ ਘਰ ਸੇਵਾ ਸਿੰਘ ਹਰ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬੱਚਿਆਂ ਸਭ ਨੇ ਕਮਾਈਆਂ ਸਭ ਕਰੋ ਕਾਰਜ ਵਾਧੇ ਵਧੇ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਤਾਂ ਪੂਰੀਆਂ ਕਰੋ ਜੀ ਮੇਰਾ ਨਿਕਲ ਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਵੇਦਰ ਨਾਮੀ ਬਖਸ਼ ਕਰੋ ਬ੍ਰੰਤ ਅੱਜ ਦੇ ਆਤਮਾ ਦੇ ਹਫ਼ਤਾ ਅੱਜ ਕਥਾ ਕੀ ਬਾਜਮਾ ਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਜਨਤ ਆਦਿ ਬਣਾਓ ਸ਼ੁੱਧ ਦੇ ਪਿੱਧਰ ਸੇਵਾ ਰਾਜ ਪਾ ਦਿੱਤਾ ਸਹੀ ਪਿਆਰੇ ਮੇਰੇ ਜਿਲ੍ਹਾ ਮੈਂ ਆਪਣਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਣ ਤੁਦ ਹੋਰ ਜੇ ਮੰਗਣ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਪੁੱਤਰ ਮਨ ਕੀ ਭੁੱਖ ਗੁਰਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ

0: ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮ ਕਥਾ ਕੀਰਤਨ ਸਰਵ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਸਭ ਨੇ ਕਿਰਪਾ ਕਰਨੀ ਫਤਿਹ ਸਾਂਝੀ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿੱਚ ਭਾਗਵ ਜੀ, ਆਪ ਦਾਸ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਜਿਸ ਦੇ ਵਿੱਚ ਨਾਮ ਦੀ ਗੱਲ ਹੋਈ। ਅਖੀਰ ਦੇ ਵਿੱਚ ਆ ਕੇ ਮੈਂ ਸਾਰਾ ਨਹੀਂ ਗੱਲ ਕਰ ਰਿਹਾ, ਸਾਰੀ ਦਿੱਤੀ ਕਥਾ ਕਰਨਗੇ ਭਾਈ ਸਾਹਿਬ ਭਾਈ ਆਪਣੇ ਨਾਮ ਭੁੱਲ ਗਿਆ ਹਾਂਜੀ ਭਾਈ ਗੁਰਮੇਲ ਸਿੰਘ ਜੀ ਹਾਂਜੀ ਟੋਰਾਂਟੋ ਵਾਲੇ। ਅਤੇ ਨਾਮ ਦੀ ਗੱਲ ਹੋਈ ਸੀ, ਨਾਮ ਦੇ ਨਾਲ ਪ੍ਰੀਤ ਕਰਨ ਦੀ, ਉਹ ਗੁਰੂ ਦੀ ਬਖਸ਼ ਨਾਲ ਹੋਣਾ ਹੈ, ਉਸ ਦੀ ਬਖਸ਼ ਤੋਂ ਬਿਨਾਂ ਨਹੀਂ ਹੋਣਾ। ਨਾਮ ਦੇ ਨਾਲ ਨਾਲ ਜਿੱਥੇ ਨਾਮ ਨਾਲ ਪ੍ਰੀਤ ਕਰਨੀ, ਉੱਥੇ ਸਿੱਖੀ ਨਾਲ ਵੀ ਪ੍ਰੀਤ ਕਰਨੀ ਪੈਣੀ ਭਾਈ, ਕਿਉਂਕਿ ਨਾਮ ਗੁਰੂ ਦਾ ਸਾਡਿਆ ਸਿੱਖੀ ਨਾਲ ਜੁੜਿਆ, ਗੁਰੂਆਂ ਨੇ ਸਾਨੂੰ ਦਿੱਤਾ। ਉਸ ਵਿੱਚ ਕੇਸਾਂ ਦੀ ਸੰਭਾਲ ਵੀ ਆ ਗਈ, ਪੰਜ ਕੰਕਾਰ ਵੀ ਸੰਭਾਲਣੇ ਆ ਗਏ, ਦਸਤਾਰ ਸਜਾਉਣੀ ਵੀ ਆ ਗਈ, ਸਿਰ ਨੂੰ ਪੂਰਾ ਟਾਕੇ ਰੱਖਣ ਦਾ ਵੀ ਆ ਗਿਆ। ਅਤੇ ਕਦੇ ਕਦੇ ਵਿਆਹਾਂ ਦੇ ਵਿੱਚ ਮੈਂ ਸ਼ਿਕਾਇਤ ਨਹੀਂ ਕਰਦਾ, ਬੇਨਤੀ ਕਰਨ ਲੱਗਾ, ਵਨ ਥਰਡ ਟੱਕਿਆ ਹੁੰਦਾ ਸਿਰ ਜੀ, ਵਨ ਫੋਰਥ, ਸਿਰਫ ਸਿਰਫ ਅਤੇ ਸਿਰਫ, ਕਿਉਂ ਮੇਰੇ ਵਾਲ ਨਾ ਖਰਾਬ ਹੋ ਜਾਣ। ਕਿਹਨੇ ਦਿੱਤੇ ਵਾਲ ਇਹ? ਮੇਰੇ ਗੁਰੂ ਨੇ ਦਿੱਤੇ ਸੀ, ਉਹ ਤਾਂ ਉਹਨੇ ਨਾਲ ਕਿਹਾ ਸੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਅਤੇ ਅਦਬ ਨਾਲ ਆਉਣਾ ਗੁਰੂ ਘਰ। ਉਹ ਅਦਬ ਤਾਂ ਨਹੀਂ ਹੋਇਆ ਨੰਗੇ ਰੱਖ ਕੇ ਜੀ, ਗੁੱਸਾ ਨਾ ਕਰਨਾ। ਬੀਬੀਆਂ ਮਾਈਆਂ ਭੈਣਾਂ ਨੂੰ ਬੇਨਤੀ ਹੈ, ਆਪਣੇ ਬਜ਼ੁਰਗਾਂ ਨੂੰ ਵੀ, ਬੱਚੀਆਂ ਨੂੰ ਸਮਝਾ ਦਈਏ, ਇਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਕਦੇ ਗੁਰਦੁਆਰੇ ਆਉਣ ਤਾਂ ਪਤਾ ਲੱਗੇ, ਕਿਹਨੇ ਲਿਆਉਣਾ ਉਹਨਾਂ ਨੂੰ? ਆਪਾਂ ਹੀ ਤਾਂ ਲਿਆਉਣਾ ਸੀ, ਆਪਾਂ ਤਾਂ ਲਿਆਂਦਾ ਨਹੀਂ ਸਾਰੀ ਉਮਰ, ਕਿਉਂਕਿ ਉਹ ਜੀ ਹੁਣ ਸਕੂਲ ਦੇ ਕੰਮ 'ਚ ਬਿਜ਼ੀ ਹੈਗੇ ਆ, ਹੁਣ ਉਹਨਾਂ ਦੇ ਗੇਮਾਂ ਆ ਗਈਆਂ, ਹੁਣ ਉਹਨਾਂ ਦਾ ਆ ਗਿਆ, ਹੁਣ ਉਹਨਾਂ ਦਾ ਆ ਗਿਆ, ਹੁਣ ਆ ਗਿਆ, ਹੁਣ ਕਾਲਜ ਚਲੇ ਗਿਆ, ਹੁਣ ਯੂਨੀਵਰਸਿਟੀ ਚਲੇ ਗਿਆ, ਹੁਣ ਸਾਡੇ ਕੋਲ ਨਹੀਂ ਹੈਗੇ, ਅਤੇ ਸਾਡੇ ਕੋਲ ਐਕਸਕਿਊਜ਼ ਦੀ ਐਕਸਕਿਊਜ਼ ਹੈਗੇ ਬਹੁਤ ਹੀ ਜ਼ਿਆਦਾ। ਜੇ ਆਪਾਂ ਸ਼ੁਰੂ ਤੋਂ ਬੂਟਾ ਲਾ ਦਿੰਦੇ, ਮੈਂ ਅੱਗੇ ਵੀ ਕਈ ਵੀ ਕਹਿੰਦਾ ਹੁੰਦਾ, ਬੂਟਾ ਪੱਟ ਕੇ ਜਦੋਂ ਲਾਉਂਦੇ ਆਪਾਂ, ਪਨੀਰੀ ਛੋਟੀ ਹੁੰਦੀ ਤਾਂ ਉਹ ਲੱਗ ਜਾਂਦੀ ਆ, ਵੱਡਾ ਦਰੱਖਤ ਲਾਵਾਂਗੇ ਤਾਂ ਉਹ ਨਹੀਂ ਹੋਣਾ ਜੀ, ਫਿਰ ਗੁੱਸਾ ਨਾ ਕਰਨਾ। ਸਿੱਖੀ ਫਿਰ ਤੋੜਾਂਗੇ ਤਾਂ ਫਿਰ ਨਹੀਂ ਹੋਣੀ, ਮੈਂ ਗੁੱਸਾ ਨਾ ਕਰਨਾ ਕਿਸੇ ਨੇ ਮੈਂ ਗਲਤ ਨਾ ਕਹਿ ਦਿੱਤਾ ਹੋਵੇ। ਹਾਂ, ਸਿੱਖੀ ਨਹੀਂ ਲੱਗਦੀ, ਘਰ ਤੋਂ ਲੱਗਦੀ, ਘਰ ਤੋਂ ਬੀਜ ਬੀਜ ਹੁੰਦਾ, ਕਿਤੋਂ ਨਹੀਂ ਹੋਰ। ਕਿਸੇ ਜਥੇਦਾਰ ਨੇ ਨਹੀਂ ਆਉਣਾ, ਕਿਸੇ ਦੇ ਖਿਲਾਫ਼ ਨਹੀਂ ਮੈਂ ਜਥੇਦਾਰਾਂ ਦੇ, ਕਿਸੇ ਭਾਈ ਨੇ ਨਹੀਂ ਆਉਣਾ, ਕਿਸੇ ਕਮੇਟੀ ਮੈਂਬਰ ਨੇ ਨਹੀਂ ਆਉਣਾ ਸਾਨੂੰ ਸਿੱਖੀ ਸਿਖਾਉਣ, ਘਰ ਕਿਸੇ ਨੇ ਨਹੀਂ ਆਉਣਾ, ਕਿਸੇ ਰਿਸ਼ਤੇਦਾਰ ਨੇ ਨਹੀਂ ਆਉਣਾ। ਹਾਂ ਹਾਂ, ਕਿਸੇ ਨੇ ਨਹੀਂ ਆਉਣਾ ਜੀ। ਹਾਂ, ਪ੍ਰਚਾਰ ਕਹਿੰਦੇ ਨਹੀਂ ਹੁੰਦਾ, ਪ੍ਰਚਾਰ ਕਿੱਥੋਂ ਹੋਣਾ? ਮੈਂ ਜਾਣ ਕੇ ਕਾਫ਼ੀ ਪਾਸੇ ਦੂਰ ਚਲਾ ਗਿਆ, ਪ੍ਰਚਾਰ ਘਰ ਤੋਂ ਹੋਣਾ ਜੀ ਭਾਈ। ਜੇ ਹੁਣ ਮੈਂ ਆਪ ਕਲੀਨ ਸ਼ੇਵ ਹਾਂ, ਜਾਂ ਆਪ ਨਹੀਂ ਸਿੱਖੀ ਰੱਖੀ, ਜਾਂ ਮੈਂ ਆਪ ਨਹੀਂ ਨਾਮ ਜਪਦਾ ਜਾਂ ਜਪਦੀ, ਆਪਣੇ ਨਿਆਣੇ ਨੂੰ ਕਹਾਂ ਕਿ ਉਹ ਜਪਣ ਅਤੇ ਉਹ ਸਿੱਖੀ ਧਾਰਨ ਕਰਨਗੇ, ਫਿਰ ਉਹ ਮਾਡਲ ਤਾਂ ਘਰ 'ਚ ਨਹੀਂ ਹੈਗਾ ਜੀ, ਫਿਰ ਉਹ ਕੀ ਕਰਨਗੇ? ਗੁੱਸਾ ਨਾ ਕਰਨਾ ਮੈਂ ਕਿਸੇ, ਤੁਸੀਂ ਆਪਣੀ, ਤੁਹਾਡਾ ਜੀਵਨ ਹੈ, ਮੈਂ ਜਿਸ ਤਰ੍ਹਾਂ ਮਰਜ਼ੀ ਤੁਸੀਂ ਕਰੋ ਉਹਨੂੰ, ਇਹ ਮੇਰਾ ਪਰਸਨਲ ਕੰਮ ਨਹੀਂ ਹੈਗਾ। ਮੈਂ ਤਾਂ ਦੱਸੀ ਗੱਲ ਕਿ ਮਾਡਲ ਨਹੀਂ ਹੈਗਾ ਉਹਨਾਂ ਕੋਲ, ਮਾਡਲ ਆਪਾਂ ਦੇਣਾ ਜੀ ਪੇਰੈਂਟਸ ਹੋਣ ਦੇ ਨਾਤੇ, ਇਹ ਜ਼ਰੂਰੀ ਹੈ। ਬੇਨਤੀ ਮੇਰੀ ਆਪ ਦੇ ਚਰਨਾਂ 'ਚ, ਪਹਿਲਾਂ ਆਪਾਂ ਸਿੱਖੀ ਧਾਰਨ ਕਰ ਲਈਏ, ਨਾਮ ਨਾਲ ਜੁੜ ਜਾਈਏ, ਅਤੇ ਫਿਰ ਆਪਣੇ ਆਪ ਹੀ ਬੂਟਾ ਲੱਗ ਜਾਣਾ ਘਰ ਹੀ, ਲੋੜ ਨਹੀਂ ਬਾਹਰੋਂ ਲਿਆਉਣ ਦੀ ਲੋੜ ਨਹੀਂ ਕਿਸੇ ਮਾਲੀ ਨੂੰ। ਸੂਚਨਾਵਾਂ ਜੀ, ਅੱਜ ਦੀ ਪਹਿਲਾਂ ਗੱਲ ਕਰ ਲਈਏ, ਅੱਜ ਆਪਾਂ ਕੋਸ਼ਿਸ਼ ਕਰੀਏ ਸਿੱਖੀ 'ਤੇ ਕਰੀਏ ਗੱਲ, ਸਾਰੇ ਜਥੇਦਾਰਾਂ ਜਥਿਆਂ ਨੂੰ ਵੀ ਕੀਰਤਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਅੱਜ ਕੋਸ਼ਿਸ਼ ਕਰੀਏ ਕੇਸਾਂ ਦੀ ਸੰਭਾਲ 'ਤੇ, ਅਤੇ ਨਾਲ ਸਿੱਖੀ ਕਿਵੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਦਿੱਤੀ ਸੀ, ਅਤੇ ਭਾਈ ਤਾਰੂ ਸਿੰਘ ਜੀ ਨੇ ਕੇਸਾਂ ਵਾਸਤੇ ਆਪਣਾ ਖੋਪਰੀ ਉਤਰਾਤੀ ਸੀ, ਕੇਸ ਕਤਲ ਨਹੀਂ ਸੀ ਹੋਣ ਦਿੱਤੇ, ਕਿੰਨੀ ਕੁਰਬਾਨੀ ਸੀ ਸਾਡੇ ਲਈ, ਕਿੰਨੇ ਪੂਰਨੇ ਪਾਏ ਉਹ ਆਪਾਂ ਮਨਾ ਕੇ ਹਟੇ ਹਾਂ, ਅਤੇ ਫਿਰ ਕੇਸਾਂ ਦਾ ਅਦਬ ਕਰਨਾ ਸਾਡਾ ਫਰਜ਼ ਬਣ ਗਿਆ। ਫਿਰ ਮਨਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਗੁਰਦੁਆਰੇ ਚੱਲ ਗਏ, ਲੰਗਰ ਛਕਿਆ ਅਤੇ ਚੱਲ ਗਏ। ਨਹੀਂ, ਜਿਹੜੇ ਜਪਜੀ ਸਾਹਿਬ ਪੜ੍ਹਦੇ ਆ ਜੀ, ਉਹ ਸੁਣੇ ਦੀਆਂ ਪੌੜੀਆਂ ਜਰਾ ਦੇਖੋ ਕੀ ਕਹਿ ਰਹੀਆਂ ਉਹ, ਅਤੇ ਸੁਣੇ ਦੀ ਗੱਲ ਕਰਦੇ ਹਾਂ ਮੈਂ ਹੁਣ ਬੜੇ ਪਿਆਰ ਨਾਲ, ਧਿਆਨ ਨਾਲ, ਬੜਾ ਧਿਆਨ ਨਾਲ ਬੇਨਤੀ ਹੈ ਮੇਰੀ, ਧਿਆਨ ਦੇਣ ਦੀ ਲੋੜ ਹੁੰਦੀ ਹੈ। ਮੈਂ ਕੋਈ ਜਾਣਦਾ ਨਹੀਂ ਕੁਛ ਵੀ, ਗੁਰੂ ਜੋ ਮੇਰੇ ਤੋਂ ਕਰਾਉਂਦਾ ਮੈਂ ਕਰ ਦਿੰਦਾ, ਕਈ ਵਾਰੀ ਗਲਤ ਵੀ ਹੋ ਜਾਂਦਾ, ਉਸ ਲਈ ਖਿਮਾ ਕਰ ਦੇਣਾ ਮੈਨੂੰ, ਮੈਂ ਜਾਣਦਾ ਕੁਝ ਨਹੀਂ। ਮੈਂ ਬੇਨਤੀ ਕਰਨ ਲੱਗਾ ਸੀ ਸੁਣੇ ਦੀ ਗੱਲ। ਸੱਜਣ ਠੱਗ ਨੇ ਸਿਰਫ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਪਾਸੋਂ ਸਰਵਣ ਕੀਤਾ, ਹਾਂਜੀ, ਉਜਲ ਕਹਿਣਾ ਚਿਲਕਣਾ ਕੋਟਮ ਕਾਲੜੀ ਮੱਸ, ਤੋਤਿਆਂ ਜੂਸਣਾ ਉਤਰਿਆ ਜੇਸੋ ਧੋਵਾਂ ਤਿਸ, ਅਤੇ ਸਾਡੇ ਤੇ ਮਨਾਂ ਤੇ ਉੱਤੇ ਕਿਹੜੀ ਜੂਠ ਹੈਗੀ ਆ, ਕਾਮ ਕਰੋ ਲੋ ਮੋਹ ਹੰਕਾਰ ਦੀ ਅਤੇ ਹੋਮੇ ਦੀ, ਅਤੇ ਇਹ ਸਾਡੇ ਤਾਂ ਜਮੀ ਪਈ ਆ, ਅਤੇ ਉਹਦੇ 'ਤੇ ਇੱਕ ਸ਼ਬਦ ਨੇ ਗੁਰੂ ਸਾਹਿਬ ਨੇ ਜਦੋਂ ਸੁਣਾਇਆ, ਸੁਣ ਕੇ ਇੰਨਾ ਅਸਰ ਹੋ ਗਿਆ, ਇੰਨੇ ਪਿਆਰ ਨਾਲ ਸੁਣਿਆ ਉਹਨੇ ਮੇਰਾ ਖਿਆਲ, ਕਿ ਉਹਦੇ ਮਨ 'ਤੇ ਡੂੰਘਾ ਅਸਰ ਹੋ ਗਿਆ, ਸਭ ਕੁਝ ਛੱਡ ਦਿੱਤਾ, ਮਾਰਦਾ ਸੀ, ਠੱਗਦਾ ਸੀ ਮੁਸਾਫਰਾਂ ਨੂੰ, ਉਹਦਾ ਸੇਵਕ ਸੇਵਾ ਕਰਦਾ ਸੀ ਪਰ ਠੱਗਦਾ ਸੀ, ਜਦੋਂ ਸੌਂ ਜਾਂਦੇ ਸੀ ਸਾਰਾ ਸਮਾਨ ਚੋਰੀ ਕਰਕੇ ਉਹਨਾਂ ਨੂੰ ਮਾਰ ਦਿੰਦਾ ਸੀ, ਉਹ ਸੀ ਸੱਜਣ ਠੱਗ। ਅਤੇ ਫਿਰ ਕੀ ਹੋਇਆ, ਗੁਰੂ ਸਾਹਿਬ ਦੇ ਚਰਨੀ ਪੈ ਗਿਆ ਜਦੋਂ ਇੱਕ ਸ਼ਬਦ ਸੁਣਿਆ, ਉਹ ਮੈਂ ਤਾਂ ਸਾਰਾ ਜ਼ਿੰਦਗੀ ਖਰਾਬ ਕਰ ਲਈ ਆਪਣੀ, ਮੈਂ ਸਮਾਂ ਲੈ ਰਿਹਾ ਖਿਮਾ ਚਾਹੁੰਦ, ਭਾਵ ਸਿੱਖ ਬਣ ਗਿਆ ਅਤੇ ਪ੍ਰਚਾਰਕ ਬਣ ਗਿਆ ਫਿਰ ਸਿੱਖੀ ਦਾ, ਕਿਸ ਜੀਵਨ 'ਤੇ ਦੇਖੋ ਕਿੰਨਾ 180 ਡਿਗਰੀ ਦਾ ਉਹਦੇ 'ਤੇ ਚੇਂਜ ਆ ਗਈ, ਡਾਇਰੈਕਸ਼ਨ ਬਦਲ ਗਈ, ਇਸ ਪਾਸੇ ਜਾ ਰਿਹਾ ਸੀ ਇਸ ਵੇਲੇ ਚਲਾ ਗਿਆ, ਇਹ ਸੁਣ ਦੀ ਗੱਲ। ਅਤੇ ਸੰਗਤ ਵਿੱਚ ਜਾਂ ਬੈਠਾਂਗੇ ਨਹੀਂ ਤਾਂ ਸੁਣਾਂਗੇ ਕਿੱਦਾਂ ਜੀ, ਮੈਂ ਮੈਨੂੰ ਦੱਸਿਓ ਜਰਾ, ਕੋਸ਼ਿਸ਼ ਕਰੋ ਇਸ ਗੱਲ ਦਾ, ਬਾਕੀਆਂ ਨੂੰ ਵੀ ਹੱਥ ਜੋੜ ਕੇ ਮੇਰੀ ਆਹ ਦੇਖੋ ਬੇਨਤੀ ਹੈ, ਉਹਨਾਂ ਨੂੰ ਬੈਠਣ ਲਈ ਜ਼ਰੂਰ ਕਹੋ, ਬੈਠ ਕੇ ਚੁੱਪ ਦਾ ਨਾਲ ਵੀ ਨਾਲ, ਇਹ ਨਹੀਂ ਕਿ ਮੇਰਾ ਚੱਲਦਾ ਰਹੇ ਜੀ ਬੋਲ ਬਾਣੀ 'ਤੇ।

ਕਾ ਹੈ ਸੇ ਵਿਜਨ ਮਾਨੇ ਪ੍ਰਤਾਪ ਗੁਰੂ ਨੇ ਸਾਰੇ ਗੁੜ ਤੇ ਪਾਣੀ ਦਾ ਥੋੜਾ ਪਾ ਦਿਆ ਇੱਥੇ ਦੋਨਾਂ ਦੇ ਦੂਜੀ ਲੋਕ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਰਿਹਾ ਕਈ ਵਾਰੀ ਇਕੱਠੇ ਜੋੜਦੇ ਨੇ ਆਪਾਂ ਮੈਂ ਕਈ ਵਾਰੀ ਪੜਿਆ ਵੀ ਆ ਇੱਥੇ ਕਿਹਾ ਵੀ ਆ ਬੇਨਤੀ ਵੀ ਕੀਤੀ ਆ ਗੁੜ ਬਾਣੀ ਕਹਿ ਸੁਣ ਉਸੇ ਚਿੱਤੇ ਰੱਖੀਏ ਸੋ ਸੁਣ ਤੇ ਜੋੜ ਦਈਏ ਆਪਾਂ ਕਿਸੇ ਘਰ ਅਖੰਡ ਪਾਠ ਆ ਸਹਿਜ ਪਾਠ ਆ ਕੀਰਤਨ ਆ ਪਿਆਰ ਨਾਲ ਬੈਠ ਕੇ ਸੁਣ ਲਈਏ ਆਪਾਂ ਹੁਣ ਗੱਪਾਂ ਮਾਰਨ ਤਾਂ ਨਹੀਂ ਗਏ ਉੱਥੇ ਜੀ ਫਿਰ ਉਹਨਾਂ ਨੇ ਸਾਨੂੰ ਸੱਦਿਆ ਸੀ ਆ ਕੇ ਸਾਡੀ ਸੰਗਤ ਦਾ ਹਿੱਸਾ ਬਣੀਏ ਤਾਂ ਮੇਰੇ ਵਰਗੇ ਉੱਥੇ ਜਾ ਕੇ ਗੱਲਾਂ ਹੀ ਕਰੀ ਜਾਂਦੇ ਫਿਰ ਉਹਦਾ ਕੀ ਹਾਲ ਹੈ ਅਤੇ ਉਹਦਾ ਕੀ ਹਾਲ ਹੈ ਅਤੇ ਪੋਲੀਟਿਕਸ ਕੀ ਹੋ ਰਿਹਾ ਗੁਰਦੁਆਰੇ ਕੀ ਹੋ ਰਿਹਾ ਜੀ ਉਹਦਾ ਉਹਨੇ ਕੀ ਕੀਤਾ ਅਤੇ ਉਹਨੇ ਕੀ ਕੀਤਾ ਸਾਰਾ ਟਾਈਮ ਹੋ ਜਾਂਦਾ ਜਦ ਨੂੰ ਘਰ ਨੂੰ ਆ ਜਾਂਦੇ ਆਪਾਂ ਇਹੋ ਕੰਮ ਗੁਰਦੁਆਰੇ ਆਪਾਂ ਕਰਦੇ ਮੈਂ ਵੀ ਨਾਲ ਸ਼ਾਮ ਤੁਹਾਡੇ ਲੈ ਕੇ ਤਾਂ ਕੁਛ ਨਹੀਂ ਗਾਏ ਗੁਰੂ ਤਾਂ ਦੇ ਰਿਹਾ ਸੀ ਉਹ ਤਾਂ ਦਾਤਾਰ ਹੈ ਦਾਤਾਰ ਦਾ ਮਤਲਬ ਹੁੰਦਾ ਦਈ ਜਾਂਦਾ ਉਹਨੇ ਨਾ ਪੁੱਛਣਾ ਮੈਂ ਕਿਉਂ ਦਿੱਤਾ ਤੁਹਾਨੂੰ ਨਾ ਉਹਨੇ ਸਵਾਲ ਕਰਨਾ ਕਿ ਮੈਂ ਤੁਹਾਨੂੰ ਦਿੱਤਾ ਸੀ ਤੁਸੀਂ ਕੀ ਕੀਤਾ ਉਹ ਦਾਤਾਰ ਆ ਜੀ ਇਹ ਦਾਦਾ ਦਾਤਾਰ ਇੱਕ ਹੈ ਸਭ ਕੁਝ ਦੇਵਨਹਾਰ ਬਾਣੀ ਕਹਿ ਰਹੀ ਹੈ ਉਹ ਦੇਣ ਵਾਲਾ ਸਾਨੂੰ ਸਭ ਕੁਛ ਸੋ ਮੈਂ ਕਾਫੀ ਪਾਸੇ ਚਲਾ ਗਿਆ ਕਿਵਾਂ ਕਰਨਾ ਪਰ ਬੇਨਤੀ ਆਪ ਜੀ ਸਾਰਿਆਂ ਨੇ ਬੈਠ ਕੇ ਅੱਧਾ ਘੰਟਾ ਹੀ ਸੁਣ ਲਓ ਜ਼ਿਆਦਾ ਨਹੀਂ ਜਿੱਥੇ ਆਪਾਂ ਕੰਮ 'ਤੇ ਕਹਿ ਲਓ ਵਾਧੂ ਟਾਈਮ ਲੱਗ ਗਿਆ ਸੀ ਕਿਸੇ ਕੋਲ ਖੜ੍ਹੇ ਹੋ ਗਏ ਸੀਗੇ ਉੱਥੇ ਤਾਂ ਭਾਵਾਂ ਆਪਾਂ ਅੱਧਾ ਘੰਟਾ ਛੱਡ ਕੇ ਘੰਟਾ ਲੱਗ ਜਾ ਗੱਲਾਂ ਕਰਦਿਆਂ ਨੂੰ ਫਿਰ ਉੱਥੇ ਤਾਂ ਆਪਾਂ ਲੇਟ ਨਹੀਂ ਹੋਏ ਜੀ ਗੁੱਸਾ ਨਾ ਕਰਨਾ ਮੇਰੀ ਭੈੜੀ ਆਦਤ ਹੈ ਮੈਂ ਕਿਸੇ ਕੋਲ ਖੜ੍ਹਾ ਘੱਟ ਹੁੰਦਾ ਸ਼ੁਰੂ ਤੋਂ ਨਿੱਕੇ ਹੁੰਦਿਆਂ ਤੋਂ ਮੈਨੂੰ ਸਿੱਖਿਆ ਮਿਲੀ ਆ ਬਰੈਗ ਨਹੀਂ ਕਰਦਾ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਪਰਸਨਲ ਗੱਲ ਦਾ ਤਾਂ ਮੈਨੂੰ ਸਿੱਖਿਆ ਹੀ ਮਿਲੀ ਹੈ ਨਹੀਂ ਤਾਂ ਮੇਰੇ ਪੈਂਦੀਆਂ ਸੀ ਫਿਰ ਤੂੰ ਉੱਥੇ ਖੜ੍ਹਾ ਕਿਉਂ ਰਿਹਾ ਇੰਨਾ ਚਿਰ ਅਤੇ ਮੈਂ ਠੀਕ ਰਿਹਾ ਗੁਰੂ ਨੇ ਮੈਂ ਸਮਝਦਾ ਚੰਗੀ ਗੱਲ ਹੋਈ ਮੈਨੂੰ ਸਿੱਖਿਆ ਗੁਰੂ ਨੇ ਜੇ ਮੈਂ ਸਖਤੀ ਨਾਲ ਮੈਨੂੰ ਪੇਰੈਂਟਸ ਨੇ ਕੀਤਾ ਤਾਂ ਮੈਂ ਚੰਗਾ ਰਿਹਾ ਠੀਕ ਰਿਹਾ ਕੰਮ ਸੋ ਆਓ ਹੁਣ ਆਪਾਂ ਸੂਚਨਾਵਾਂ ਸਾਂਝੀਆਂ ਕਰੀਏ ਫਿਰ ਇੱਕ ਵਾਰੀ ਬੇਨਤੀ ਆ ਸੁਣਨ ਵਾਲੇ ਪਾਸੇ ਧਿਆਨ ਦਈਏ ਆਪ ਬਾਣੀ ਪੜ੍ਹਦੇ ਹੋਏ ਵੀ ਸੁਣੀਏ ਇਹ ਨਹੀਂ ਕਿ ਆਪਾਂ ਪਾਠ ਕਰਦੇ ਕਰਦੇ ਕਈ ਵਾਰੀ ਕਹਿੰਦੇ ਜੀ ਮੈਂ ਜੀ ਇਹਨੇ ਅੰਗ ਕਰ ਲਿਆ ਗੁੱਸਾ ਨਾ ਕਰਨਾ ਮੈਂ ਗ੍ਰੰਥੀ ਸਿੰਘਾਂ ਦੀ ਗੱਲ ਕਰ ਰਿਹਾ ਉਹ ਕਹਿੰਦੇ ਜੀ ਅਸੀਂ ਕਰ ਲਿਆ ਪਰ ਕਈ ਵਾਰੀ ਉਹ ਸੁਣਦਾ ਨਹੀਂ ਕਿ ਕਿਸੇ ਨੂੰ ਵੀ ਉਹਨਾਂ ਦਾ ਆਪਣਾ ਕਲਿਆਣ ਵੀ ਇਸ ਗੱਲ 'ਚ ਹੈ ਕਿ ਉਹ ਸੁਣ ਰਹੇ ਨੇ ਆਪਣਾ ਆਪ ਜਦੋਂ ਪਾਠ ਆਪਾਂ ਕਰਦੇ ਹਾਂ ਆਪਾਂ ਨੂੰ ਸਾਨੂੰ ਸੁਣਨਾ ਚਾਹੀਦਾ ਹੁੰਦਾ ਉੱਚੀ ਥੋੜ੍ਹਾ ਬਹੁਤਾ ਉੱਚੀ ਵੀ ਨਹੀਂ ਵੀ ਕਿਸੇ ਨੂੰ ਸੁੱਤੇ ਨੂੰ ਉਠਾਲ ਦਈਏ ਆਪਾਂ ਉਹ ਵੀ ਕੰਮ ਨਹੀਂ ਹੈਗਾ ਪਰ ਜਿੱਥੇ ਆਪਾਂ ਬੈਠੇ ਹਾਂ ਉੱਥੋਂ ਘੱਟੋ ਘੱਟ ਸਾਡੇ ਕੰਨਾਂ ਤੱਕ ਸਾਡੀ ਆਵਾਜ਼ ਤਾਂ ਆਵੇ ਤਾਂ ਕਿ ਸਾਨੂੰ ਜਿੱਥੇ ਅਸੀਂ ਪੜ੍ਹਨਾ ਉੱਥੇ ਨਾਲ ਸੁਣਨਾ ਵੀ ਹੈਗਾ ਨਾਲ ਗੁਰੂ ਅਸਰ ਉਸਦਾ ਅਸਰ ਪਾਉਂਦਾ ਹੈਗਾ ਸਾਡੇ 'ਤੇ ਸੂਚਨਾਵਾਂ ਦੀ ਪਹਿਲਾਂ ਮੈਂ ਸੂਚਨਾਵਾਂ ਦੂਰ ਦੀਆਂ ਦੇਣ ਲੱਗਾ ਅੱਜ ਉਹ ਕਿਹੜੀਆਂ ਕਿਹੜੀਆਂ ਜੀ ਇੱਕ ਤਾਂ 31 ਰਾਗ ਦਰਬਾਰ ਆ ਰਿਹਾ ਆਪਣਾ ਉਹ ਹੈ ਸਤੰਬਰ ਦੇ 11 ਅਤੇ 13 11-12-13 ਨੂੰ ਸੋ ਉਹ ਨੋਟ ਕਰ ਲਓ 31 ਰਾਗ ਦਰਬਾਰ ਆਪਾਂ ਹਰ ਸਾਲ ਕਰਦੇ ਹਾਂ ਕਿਉਂ ਕਰਦੇ 31 ਰਾਗ ਦਰਬਾਰ ਖਰਚ ਵੀ ਹੁੰਦਾ ਕੋਈ ਕਈ ਕਹਿੰਦੇ ਕਿਉਂ ਕਰਦੇ ਹਾਂ ਇਹ 'ਤੇ ਵੀ ਇੱਕ ਮਿੰਟ ਲਾਉਣਾ ਆਪਣਾ ਮੈਨੂੰ ਇਸ ਕਰਕੇ ਕਿ ਆਪਾਂ ਟ੍ਰੈਡੀਸ਼ਨ ਨੂੰ ਨਾ ਭੁੱਲ ਜਾਈਏ ਗੁਰਬਾਣੀ ਸਾਡੀ 31 ਰਾਗਾਂ 'ਚ ਹੈਗੀ ਆ ਜੇ ਆਪਾਂ ਹੀ ਨਹੀਂ ਸੁਣਾਂਗੇ ਆ ਕੇ ਤਾਂ ਫਿਰ ਕੀ ਫਾਇਦਾ ਹੋਇਆ ਜੀ ਫਿਰ ਉਹਦਾ ਦਰਬਾਰ ਤਾਂ ਕੀ ਲਾਇਆ ਸੀ ਇਸੇ ਲਈ ਕਿ ਆਪਾਂ ਸਾਰੇ ਨਹੀਂ ਤਾਂ ਅੱਧੇ ਪਚੱਧੇ ਤਾਂ ਸੁਣ ਲਈਏ ਕਿਸ ਤਰ੍ਹਾਂ ਨਾਲ ਉਹ ਗਾਏ ਜਾਂਦੇ ਜਾਂ ਹੋਰ ਨਹੀਂ ਤਾਂ ਸਾਨੂੰ ਬਾਣੀ ਸੁਣ ਜਾਊਗੀ ਇੰਨਾ ਹੀ ਸਹੀ ਤਾਂ ਕਰਦੇ ਜੀ ਸੋ ਉਹ ਚਿੱਤਾ ਰੱਖਣਾ ਮਾਰਕ ਕਰ ਲੈਣਾ ਆਪਣੀਆਂ ਡਾਇਰੀਆਂ ਦੇ ਵਿੱਚ ਅਤੇ ਨਾਲ ਸਾਡੇ ਪਾਸ 7-8-9 ਨੂੰ ਆ ਰਿਹਾ ਜੀ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ 7 ਅਗਸਤ, 8 ਅਗਸਤ ਅਤੇ 9 ਅਗਸਤ ਨੂੰ 7 ਨੂੰ ਹੈ ਜੀ ਸ਼ੁੱਕਰਵਾਰ 8 ਨੂੰ ਸ਼ਨਿਚਰਵਾਰ 9 ਨੂੰ ਐਤਵਾਰ 7-8 ਦਾ ਸ਼ਾਮ ਦਾ ਟਾਈਮ ਉਹਨਾਂ ਦਾ ਹੈਗਾ ਜੀ 6-9 ਇੱਥੇ ਮੇਨ ਹਾਲ ਦੇ ਵਿੱਚ ਹੀ ਹੋਣਾ ਸਾਰਾ ਪ੍ਰੋਗਰਾਮ ਅਤੇ 9 ਨੂੰ ਹੈ ਜੀ ਉਹਨਾਂ ਦਾ ਸਮਾਂ 9 ਅਗਸਤ ਨੂੰ ਉਹ ਦੁਪਹਿਰ ਦੇ ਕਹਿ ਲਓ 11-2 ਆ ਕਮਾਲ ਦੀ ਗੱਲ ਮੈਂ ਸੋਚ ਰਿਹਾ ਸੀ ਵੀ ਅਸੀਂ ਤਾਂ ਅੱਧਾ ਘੰਟਾ ਬਹਿ ਕੇ ਥੱਕ ਜਾਂਦੇ ਹਾਂ ਦੇਖੋ ਜੋ ਮਰਜ਼ੀ ਆਪਾਂ ਨੁਕਸਾਚੀਨੀ ਜਿੰਨੀ ਮਰਜ਼ੀ ਕਰ ਲਈਏ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮਾੜੇ ਕੰਮ 'ਚੋਂ ਵੀ ਲੱਭਣ ਦੀ ਕੋਸ਼ਿਸ਼ ਕਰਦਾ ਚੰਗਾ ਦੇਖੋ ਉਹ 3 ਘੰਟੇ ਬੈਠਣਾ ਸੌਖਾ ਕੰਮ ਨਹੀਂ ਹੈ ਜੀ ਨਾਮ ਜਪਣਾ ਅਤੇ ਜਪਾਉਣਾ ਇਹ ਇੱਕ ਬੜਾ ਔਖਾ ਕੰਮ ਹੈ ਅਤੇ ਜਿਹੜਾ ਜਪਾਉਂਦਾ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ ਫਿਰ ਚਾਹੇ ਉਹ ਕਿਸੇ ਢੰਗ ਨਾਲ ਜਪਾਉਂਦਾ ਸਾਨੂੰ ਹਾਂਜੀ ਆਪਾਂ ਕਹਿੰਦੇ ਆਹ ਉਹਦਾ ਗਲਤ ਆ ਆਹ ਉਹਦਾ ਗਲਤ ਆਪਾਂ ਗਲਤੀਆਂ ਵਾਲੇ ਪਾਸੇ ਚੱਲ ਗਏ ਅਤੇ ਚੰਗੇ ਪਾਸੇ ਤਾਂ ਗਏ ਨਹੀਂ ਜਦੋਂ ਵੀ ਮੈਂ ਕੋਈ ਕਿਸੇ ਦਾ

ਗੰਡਾ ਨਹੀਂ ਕਰਦਾ ਇੱਥੇ, ਮੈਂ ਸੱਚੀ ਗੱਲ ਕਰਦਾ, ਆਪਾਂ ਆਮ ਤੌਰ 'ਤੇ ਇੱਦਾਂ ਕਰਦੇ ਹਾਂ। ਸੋ ਟਾਈਮ ਹੋ ਗਿਆ ਜੀ, ਮੈਂ ਹੁਣ ਸੂਚਨਾਵਾਂ ਦੇਣਵਾਂ ਹੋਰ, ਇੱਕ ਤਾਂ ਦਸਵੰਧ ਕੱਢਣੀ ਆਪਾਂ ਨੇ, ਅਤੇ ਉਹ ਜਿਹੜੇ ਬਾਂਡੀਆਂ ਬਿਲਡਿੰਗਾਂ ਉਹਨਾਂ ਵਾਸਤੇ ਸਹਿਜ ਪਾਠ ਵੀ ਰੱਖਣੇ ਜੀ, ਗੁਰੂ ਪਿਆਰਿਓ, ਜਿਹਨਾਂ ਨਹੀਂ ਰੱਖੇ ਰੱਖ ਲਓ। ਕੱਲ੍ਹ ਵੀ ਮੇਰੇ ਪਾਸੋਂ ਇੱਕ ਲੈ ਕੇ ਗਿਆ ਸੈਂਚੀਆਂ, ਅਤੇ ਲੈ ਜਾਓ ਜੇ ਨਹੀਂ ਹੈਗੀਆਂ, ਅਤੇ ਗੁਰੂ ਦੀ ਬਖਸ਼ਿਆ ਆਪਣੇ ਗੁਰੂ ਘਰ 'ਤੇ ਫਰੀ ਦਿੱਤੀਆਂ ਜਾਂਦੀਆਂ, ਆਪਾਂ ਨੂੰ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ। ਬਾਕੀ ਕਿਤੇ ਮਿਲਦੀਆਂ ਨੇ ਜੀ, ਇਹ ਵੀ ਨਾਲ ਕਹਿ ਦਿਆਂ, ਕਿਉਂਕਿ ਆਪਾਂ ਟਰਾਂਸਪੋਰਟ ਨਹੀਂ ਕਰ ਸਕਦੇ ਇਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਸੈਂਚੀਆਂ ਵੀ ਨਹੀਂ ਟਰਾਂਸਪੋਰਟ ਹੁੰਦੀਆਂ, ਇੰਡੀਆ ਤੋਂ ਇੱਥੇ ਨਹੀਂ ਹੁੰਦੀਆਂ, ਲਿਆ ਨਹੀਂ ਸਕਦੇ ਆਪਾਂ। ਆਪਣੇ ਕੋਲ ਹੈ ਤਾਂ ਲਓ, ਉਹਦਾ ਲਾਭ ਉਠਾਓ। ਅਤੇ ਅੱਗੇ ਚਲੀਏ ਜੀ, ਮੂਵੀ ਸਤਿਗੁਰੂ ਜੀ ਦਿਖਾਈ ਜਾਣੀ ਅੱਜ 1 ਵਜੇ ਸ਼ੁਰੂ ਕਰਕੇ ਲਾਗਰੇਜ, ਅਤੇ ਬਾਕੀ ਮੈਂ ਹੁਣ ਛੱਡ ਹੀ ਜਾਣੀ ਹੈ ਸਾਰੀਆਂ, ਫਿਰ ਕਰ ਲਵਾਂਗੇ। ਮੈਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਾਂਟੋ ਵਾਲਿਆਂ ਨੂੰ ਬੇਨਤੀ ਕਰਾਂ ਕਿ ਉਹ ਅੱਜ ਦੇ ਹੁਕਮਨਾਮਾ ਜੋ ਹੈ ਸਾਨੂੰ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਰਾਮ, ਜੋ ਆਪਾਂ ਹਰ ਚੰਗੇ ਕੰਮ ਵੇਲੇ ਸ਼ੁਰੂ ਕਰਨ ਵੇਲੇ ਆਪ ਹੀ ਪੜ੍ਹ ਲੈਂਦੇ ਹਾਂ, ਉਹ ਆਪਣੇ ਉਹਦੀ ਕਥਾ ਸਰਵਣ ਕਰਨੀ ਹੈਗੀ ਹੈ। ਅਤੇ ਮੈਨੂੰ ਯਾਦ ਆ ਜਾਂਦਾ ਆਪਣਾ ਸਕੂਲ, ਜਿਹਦੇ ਵਿੱਚ ਆਪਾਂ ਇਹ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਰਾਮ ਦਾ ਕੀਰਤਨ ਜ਼ਰੂਰ ਹਫ਼ਤੇ 'ਚ 1-2 ਵਾਰੀ ਕਰਦੇ ਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

बेशुमार अथाह अगणत अतुला ज्यों बुलावह त्यों नानक दास बुला।

ਸਾਰੀ ਸੰਗਤ ਜਿੰਨੇ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ ਜੀ, ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਆਓ ਸਾਰੀ ਸੰਗਤ ਰਲ ਮਿਲ ਕਰਕੇ ਪੂਰਿਆ ਸਤਿਗੁਰਾਂ ਨੂੰ ਸੀਸ ਝੁਕਾ ਕਰਕੇ ਦੋਨੋਂ ਹੱਥ ਜੋੜ ਕਰਕੇ ਗੁਰੂ ਫਤਿਹ ਬੁਲਾਓ, ਪਿਆਰ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਗੁਰੂ ਗਰੀਬ ਨਿਵਾਜ਼।

ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਓ ਅੰਮ੍ਰਿਤ ਵੇਲੇ ਤੋਂ ਲਮੇਰੇ ਸਮੇਂ ਤੋਂ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਗੁਰੂ ਸਵਾਰੀ ਸੰਗਤ ਜੀ ਦੁਰਲੱਭ ਦੇਹੀ ਨੂੰ ਰੂਹਾਨੀਅਤ ਦੇ ਮਾਰਗ ਤੇ ਤੋਰਨ ਦਾ ਯਤਨ ਕੀਤਾ ਹੈ। ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਜਿਸ ਵੇਲੇ ਆਸਾ ਜੀ ਕੀ ਵਾਰ ਦੀ ਸਮਾਪਤੀ ਹੋਈ ਹੈ, ਅਰਦਾਸ ਬੇਨਤੀ ਹੋਈ, ਤੁਸੀਂ ਬਹੁਤ ਹੀ ਪਿਆਰ ਵਿੱਚ ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਜੀ ਤੋਂ ਅੰਮ੍ਰਿਤ ਬਾਣੀ ਮੁੱਖ ਵਾਕ ਹੁਕਮਨਾਮਾ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਸਟੇਜ ਨੂੰ ਚਲਾਉਣ ਵਾਲੇ ਭਾਈ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਬਹੁਤ ਹੀ ਪਿਆਰ ਵਿੱਚ ਜੋ ਜੋ ਉਹਨਾਂ ਨੇ ਬੋਲ ਆਪ ਜੀ ਨੂੰ ਦਰਸਾਏ ਨੇ ਸਿੱਖੀ ਵਾਸਤੇ, ਹੋਰ ਉਹਨਾਂ ਨੇ ਬਹੁਤ ਹੀ ਪ੍ਰੇਮ ਦੇ ਵਿੱਚ ਆਪ ਜੀਆਂ ਦੇ ਨਾਲ ਬਚਨਾਂ ਦੀ ਸਾਂਝ ਪਾਈ ਔਰ ਨਾਲ ਦੀ ਨਾਲ ਉਹ ਗਹਿਰਾਈ ਵਿੱਚ ਜਾਣ ਦਾ ਯਤਨ ਕੀਤਾ ਵੀ ਇਸ ਵੀਕ ਵਿੱਚ ਲੰਘ ਕੇ ਗਏ ਸ਼ਹੀਦ ਭਾਈ ਤਾਰੂ ਸਿੰਘ ਜੀ, ਪਿਛਲੇ ਵੀਕ ਲੰਘ ਕੇ ਗਏ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ, ਉਹਨਾਂ ਦਾ ਇਹਨਾਂ ਨੇ ਨਾਮ ਲੈਣ ਦਾ ਯਤਨ ਕੀਤਾ ਤੇ ਨਾਲ ਨਾਲ ਸਿੱਖੀ ਵਾਸਤੇ ਆਖਿਆ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਸਿੱਖੀ ਦੀ ਬਾਤ ਚੱਲਦੀ ਹੈ ਤਾਂ ਕੇਵਲ ਕੇਸਾਂ ਦੀ ਬਾਤ ਸਭ ਤੋਂ ਪਹਿਲਾਂ ਆਵੇਗੀ। ਜਿਵੇਂ ਸਾਡੀ ਜ਼ਿੰਦਗੀ ਵਿੱਚ ਸਰੀਰ ਵਿੱਚ ਸਵਾਸ ਚੱਲਦੇ ਨੇ ਤਾਂ ਸਰੀਰ ਸਾਡਾ ਚੱਲਦਾ ਹੈ। ਜਿਸ ਵੇਲੇ ਸਾਡੇ ਕੋਲ ਕੇਸ ਹੈ ਤੇ ਸਾਡੇ ਕੋਲ ਸਿੱਖੀ ਹੈ, ਤਾਂ ਹੀ ਤਾਂ ਕਹਿੰਦੇ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਪੌੜੀ ਤੁਹਾਡੇ ਨਾਲ ਕਥਾ ਆਰੰਭ ਤੋਂ ਪਹਿਲਾਂ ਸਿੱਖਾਂ ਵਾਸਤੇ ਤੁਹਾਡੇ ਨਾਲ ਸਾਂਝੀ ਕਰਦਿਆਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਉਂਦੇ, ਸਭ ਚਿਹਨ ਛੱਡ ਪੂਜਿਅਨ ਕੌਣ ਕਰਮ ਕਮਾਉਂਦੇ, ਗੁਰ ਸਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ। ਅੰਤ ਵਿੱਚ ਕਹਿੰਦੇ ਮੇਰੀ ਖੱਲੋਂ ਵਾਹਿਗੁਰੂ ਮੌਜੜੇ ਗੁਰ ਸਿੱਖ ਹਟਾਉਂਦੇ। ਕਮਲ ਦੇ ਬੋਲ ਨੇ ਭਾਈ ਸਾਹਿਬ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮੈਂ ਆਪਣੇ ਖੱਲ ਦੇ ਆਪਣੇ ਚਮੜੇ ਦੇ ਇਸ ਸਰੀਰ ਦੇ ਮੌਜੜੇ ਸ਼ੂ ਬਣਾ ਕੇ ਜੋੜੇ ਬਣਾ ਕੇ ਜਿਹੜੇ ਪਿਆਰੇ ਗੁਰਸਿੱਖ ਗੁਰਸਿੱਖੀ ਜੀਵਨ ਤੇ ਚੱਲਦੇ ਨੇ ਚਰਨੀ ਪਵਾ ਦਿਆ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨੀਵਾਣ ਨੂੰ ਨਿਰਮਲ ਸੀਤਲ ਸੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਹਾਣੀ, ਤਪਦਾ ਪਰਉਪਕਾਰ ਨੂੰ ਤਪਦਾ ਪਰਉਪਕਾਰ ਨੂੰ ਕਰ ਤਪਦਾ ਪਰਉਪਕਾਰ ਨੂੰ ਪਰ ਉਪਕਾਰ ਵਾਸਤੇ ਉਹ ਤਪਦਾ ਹੈ, ਅਗਨ ਬੁਝਾਏ ਤਪ ਦੀ ਠੰਡਾ ਹੋਵੇ ਬਿਲਮ ਨਾ ਜਾਣੀ। ਗੁਰਸਿੱਖੀ ਦੀ ਇਹ ਨਿਸ਼ਾਨੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਮਲ ਦੇ ਬੋਲ ਕਹੇ ਨੇ। ਤੁਸੀਂ ਬਹੁਤ ਹੀ ਪਿਆਰ ਵਿੱਚ ਆਪ ਜੀ ਨੇ ਅੰਮ੍ਰਿਤ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਅਤੇ ਨਾਲ ਦੀ ਨਾਲ ਫਗਵਾੜਾ ਦੀਆਂ ਸਮੂਹ ਸੰਗਤਾਂ ਵੱਲੋਂ ਨਾਕਾ ਨਿਵਾਸੀਆਂ ਵੱਲੋਂ ਜੋ ਪਿਛਲੇ ਦਿਨਾਂ ਅੰਦਰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹੋ ਅਡੋਲਾ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ। ਫਗਵਾੜੇ ਦੀਆਂ ਸੰਗਤਾਂ ਵੱਲੋਂ ਮੈਨੂੰ ਮਿਲੇ ਨੇ ਗੁਰਸਿੱਖ ਬੈਠੇ ਨੇ, ਕਹਿੰਦੇ ਧੰਨ ਸਤਿਗੁਰੂ ਮਹਾਰਾਜ ਐਰਕੀ ਲੇਟ ਹੋ ਗਏ ਆ, ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜੋ ਅੱਜ ਭੋਗ ਪੈਣੇ ਨੇ ਹੋ ਸਕਦਾ ਪੈ ਗਏ ਹੁਣ। ਸਤਿਗੁਰੂ ਜੀ ਰਹਿਮਤਾਂ ਕਰਨ, ਸੰਗਤਾਂ ਨੇ ਬਹੁਤ ਹੀ ਪਿਆਰ ਵਿੱਚ ਗੁਰੂ ਨੂੰ ਯਾਦ ਕਰਦੇ ਨੇ। ਬੇਸ਼ੱਕ ਦਿਹਾੜਾ ਲੰਘ ਚੁੱਕਾ ਹੈ ਪਰ ਗੁਰਸਿੱਖਾਂ ਦੇ ਸੁਰਤ ਵਿੱਚ ਹਿਰਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਅੱਜ ਵੀ ਯਾਦ ਹੈ ਤੇ ਸਤਿਗੁਰੂ ਮਹਾਰਾਜ ਨੇ
जो महान बख्शिशा कीतियां ने उनू याद किया जा रहा है। प्यार विच आखो सतनाम श्री। बाकी दा जो विचार है भाई साहब भाई तारू सिंह जी दी धन गुरु हरगोबिंद पातशाह महाराज जी दे मीरी पीरी दे मालक सचे पातशाह जी दे प्रकाश दिहाड़े दे जो बचन है वो तुहाडे नाल दुपहर दी कथा विच मैं सांझे करन दा जतन करांगा। अते नाल दी नाल गुरु सवारी संगत जी ऐसे वीक दे विच सावण दे महीने दी संगरांद भी आई। एक गल चेता रखो सावण दी पहली नूं ही भाई साहब भाई तारू सिंह जी दा शहीदी दिहाड़ा हुंदा है। सावण दी संगरांद नूं सावण सरसी कामणी चरण कमल स्यो प्यार मन तन रत्ता सच रंग इको नाम आधार बिखिया रंग कुड़ावया दसन सबे शार हर अमृत बूंद सुहावनी मिल साधु पीवन हार वन तिन प्रभ संग मौलिया समर्थ पुरख अपार हर मिलने नू मन लोचदा कर्म मिलावन हार जिनी सखिए प्रभ पाया हो तिनकै सदबल हार नानक हर जी माया कर शब्द सवार नहार सावण तना सुहागणी जिन राम नाम उरहार। गुरु रहमत करे आओ हुक्मनामा लमेरा है सतगुरु जी दे अमृत बाणी नाल सांझ पाउण दा जतन करिए। अमृत बचन आदि गुरु ग्रंथ साहिब महाराज जी दे पावन अंग 783 अते 784 ते सतगुरां दा शब्द सुभाईमान है। पंचम गुरदेव महाराज साहिब श्री गुरु अर्जन देव महाराज जी की मुबारक रसना तो अमृत बचना की दात प्राप्त हुई है। आओ अज दे अमृत बचना नाल गुरसंगत जी सांझ करिए। प्रथम तुहाडी एकाग्रता बन गई है होर सारी संगत रल मिल के हाजरी लाओ गज

ਰਾਮ, ਉਹ ਮੇਰਾ ਰਮਿਆ ਹੋਇਆ ਰਾਮ ਆਪਣੇ ਪਿਆਰਿਆਂ ਦੇ ਕਾਰਜ ਵਿੱਚ ਆਪ ਆ ਕੇ ਹਾਜ਼ਰ ਹੋ ਜਾਂਦਾ, ਕਿਉਂਕਿ ਗੁਰੂ ਅੱਗੇ ਅਰਦਾਸ ਕਰ ਲਈ ਹੈ। ਹੁਣ ਇਹ ਜਿਹੜਾ ਕਾਰਜ ਸੀ ਸਤਿਗੁਰਾਂ ਨੇ ਆਪ ਕਰ ਲਿਆ ਹੈ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਸੇ ਧਰਤ ਪਈ ਹਰਿਆਵਲੀ ਜਿੰਨੀ ਮੇਰਾ ਸਤਿਗੁਰ ਬੈਠਾ ਆਏ। ਮੇਰੇ ਸਤਿਗੁਰੂ ਜੀ ਦੇ ਦੀਦਾਰ ਕੀਤੇ ਨੇ, ਉਹ ਧਰਤੀ ਵੀ ਸੋਭਨੀਕ ਨੇ, ਉਹ ਪ੍ਰਾਣੀ ਵੀ ਸੋਭਨੀਕ ਨੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਣ ਸੁਹਾਵਾ ਰਾਮ ਰਾਜੇ। ਅੰਮ੍ਰਿਤ ਸਰੋਵਰ ਵੀ ਸੋਭਨੀਕ ਹੈ, ਅੰਮ੍ਰਿਤ ਜਲ ਛਾਇਆ ਰਾਮ, ਜਿੱਥੇ ਅੰਮ੍ਰਿਤ ਦੀ ਦਾਤ ਵਰਖਾ ਹੋ ਰਹੀ ਹੈ। ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਜਿਸ ਵੇਲੇ ਬਾਣੀ ਦਾ ਜਾਪ ਹੁੰਦਾ ਹੈ ਉਹ ਜਲ ਵੀ ਅੰਮ੍ਰਿਤ ਬਣ ਜਾਂਦਾ ਹੈ, ਗੁਰੂ ਦੀ ਰਹਿਮਤ ਵਰਤਦੀ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਕੁਝ ਕਿਰਪਾ ਮੇਰੇ ਨਿਰੰਕਾਰ ਦੀ ਹੋਈ ਹੈ, ਸਾਰੀਆਂ ਮਨੋਰਥ ਇਛਾਵਾਂ ਜਿਹੜੀਆਂ ਸਨ ਉਹ ਪੂਰੀਆਂ ਹੋ ਗਈਆਂ ਨੇ। ਆਪ ਗੁਰੂ ਰਾਮਦਾਸ ਮਹਾਰਾਜ ਸੋਢੀ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ, ਕਾਮ ਤੇ ਨਾ ਸਾਰੇ ਮਨੋਰਥਾਂ ਨੂੰ ਕਰਨ ਵਾਸਤੇ ਸਮਰੱਥ ਨੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੂਰੇ, ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ, ਗੁਰੂ ਜੀ ਦੀ ਵਡਿਆਈ ਹੋ ਰਹੀ ਹੈ। ਵਸੂਰੇ ਤੋਂ ਭਾਵ ਝੂਰੇ, ਚਿੰਤਾਵਾਂ ਫਿਕਰ ਸਾਰੇ ਲੈ ਜਾਂਦੇ ਨੇ। ਅੱਜ ਵੀ ਜਿਹੜਾ ਗੁਰੂ ਚਰਨਾਂ ਚ ਆ ਕੇ ਅਰਦਾਸ ਕਰਦਾ ਹੈ ਉਹਦੀ ਜੈ ਜੈਕਾਰ ਹੁੰਦੀ ਹੈ। ਮੇਰੇ ਸਤਿਗੁਰੂ ਮਹਾਰਾਜ ਉਹਨਾਂ ਦੇ ਵਸੂਰੇ ਝੂਰੇ ਜਿਹੜੇ ਨੇ ਉਹ ਦੂਰ ਕਰਦੇ ਨੇ। ਪੂਰਨ ਪੁਰਖ ਅਚੁੱਤਿਆ ਬਨਾਸੀ ਜਸ ਵੇਦ ਪੁਰਾਣੀ ਗਾਇਆ, ਪੂਰਨ ਜੁਗੋ ਜੁਗ ਅਟਲ ਹੈ, ਪੁਰਖ ਨਰਕਾਂ ਤੋਂ ਰੱਖਣ ਵਾਲਾ ਪੁਰਖ ਪੂਰਨ, ਉਹ ਜਰੇ ਜਰੇ ਵਿੱਚ ਸਮਾਇਆ ਹੋਇਆ। ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਇਹਾਂ ਹਰੀ ਉਹਾਂ ਹਰੀ ਜ਼ਿਮੀ ਹਰੀ ਜ਼ਮਾਂ ਹਰੀ ਅਲੇਖ ਹਰੀ ਅਭੇਖ ਹਰੀ ਅਦਵੈਖ ਹਰੀ। ਦੱਸੋ ਤੋਂ ਬਿਨਾਂ ਥਾਂ ਕੋਈ ਨਹੀਂ ਖਾਲੀ, ਅਚੁੱਤ ਅਟਲ ਹੈ ਅਵਿਨਾਸੀ, ਉਹਦਾ ਕਦੇ ਨਾਸ ਨਹੀਂ ਹੁੰਦਾ। ਜਦੋਂ ਸੋਠ ਰਾਗ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ ਤਾਂ ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਮਿਲਦੇ ਨੇ। ਅਵਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਤੁਸੀਂ ਵਿਰਲਿਆਂ ਵਿੱਚੋਂ ਮੇਰੇ ਮਨ। ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁੱਖ ਨਾ ਹੋਈ ਵਡਭਾਗੀ, ਸੋਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਉਹ ਜੁਗੋ ਜੁਗ ਅਟਲ ਹੈ, ਜਿਸ ਮੇਰੇ ਵਾਹਿਗੁਰੂ ਜੀ ਦਾ ਜਸ ਵੇਦ ਅਤੇ ਪੁਰਾਣ ਵੀ ਕਰਦੇ ਨੇ। ਤਾਂ ਹੀ ਤਾਂ ਕਹਿੰਦੇ ਨੇ ਨਾ, ਬਹੁ ਸਿਮਰਤ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਉਹ ਆਪਣੇ ਬਿਰਧ ਨੂੰ ਰੱਖਦਾ, ਉਹ ਸਾਡੇ ਗੁਣਾਂ ਨਹੀਂ ਵੇਖਦਾ। ਜਦੋਂ ਕਿਰਪਾ ਕਰਦਾ ਹੈ ਨਾ, ਫਿਰ ਉਹਦਾ ਐਸਾ ਵੱਡਾ ਬਿਰਧ ਹੈ, ਉਹ ਆਪਣੇ ਪਿਆਰਿਆਂ ਦੀਆਂ ਔਖੀਆਂ ਘੜੀਆਂ ਨੂੰ ਟਾਲ ਦਿੰਦਾ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਆਪਣੇ ਬਿਰਧ ਨੂੰ ਸੰਭਾਲਦਾ ਹੈ। ਔਖੀ ਘੜੀ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਹੈ, ਨੇਕਾਂ ਹੀ ਦ੍ਰਿਸ਼ਟਾਂਤ ਨੇ ਮਹਾਰਾਜ, ਉਹਨਾਂ ਦੀ ਮਦਦਗਾਰ ਹੋਏ ਨੇ। ਤੇ ਜਦੋਂ ਗੁਰੂ ਵੱਲ ਹੋ ਜਾਂਦਾ ਹੈ ਨਾ, ਫਿਰ ਦੁਨੀਆਂ ਦੀ ਪਰਵਾਹ ਨਹੀਂ ਜੇ ਗੁਰਮੁਖੋ ਰਹਿੰਦੀ। ਜਾਮ ਗੁਰੂ ਹੋਏ ਵੱਲ ਧਣੇ ਕਿਆ ਗਾਰਵ ਦੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਣਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਣਤ ਕਹੈ, ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹੂ ਥੇ ਰਹਿ। ਉਹਦਾ ਬਿਰਧ ਹੈ,
परमेश्वर दा नानक नाम ते आया वडभागे जड़े ने उस वाहिगुरु जी दे जाप नू नाम नू जपदे ने। नाम करके की हुंदा है, नाव निधा सिद्ध रिद्ध दीने करते टोटन आवे काई राम। जो जरे जरे विच रमिया होया उहदे नाम करके महाराज कहिंदे रिधियां सिधियां सब पदार्थ जिहड़े ने हाजिर हो जांदे ने, कदे घाटा नहीं आउंदा। यह गुरु की अमृत बाणी की दात है। हम तनवंत भागड़ सच नाए, हर गुण गावे सहज सुभाए, पियो दादे का खोल डठा खजाना, ता मेरे मन भया निधाना, रतन लाल जाका कशु ना मोल, परे भंडार अखूट अतोल, खावे खर्चे रल मिल भाई तोट न आवे वध दो जाई। पर गुरु का सिख रिधियां सिधियां के चक्करां विच नहीं पैंदा। वो कहिंदा रिद्ध सिद्ध सब मोह है, नाम ना वसै मन आए, रिद्ध सिद्ध अवरा स्वाद। भई उन्हां नूं होरां नूं स्वाद आउंदा होवेगा, सानू ते स्वाद आउंदा जे सतनाम श्री वाहिगुरु दा। खात खर्चत बिलछत सुख पाया, करते की दात सवाई राम। ओदे दाते दे भंडारे भरे ने, बख्शिशा कीतियां ने, पातशाह जी कहिंदे सारे सुख मिल गए ने, किसे वस्तु पदार्थ दा घाटा नहीं आउंदा। दात सवाई न खोट न जाई, अंतर जामी पाया। अंतर जामी निरंकार मेरे वाहिगुरु जी दी जदों प्राप्त हो गई, फिर दिन दुगनी ते रात चौगनी बख्शिश हुंदी है। न खोट न जाई, कदे मुकदी नहीं दात। कोट बिगन सगले उठ नाठे, दुख न नेड़ आया। वाहिगुरु वाहिगुरु, गज के आखो सतनाम श्री। साहब जी कहिंदे कोट बिगन, एक नहीं करोड़ा ही बिगन लगदे उदों जे पातशाह जी कहिंदे कोट बिगन ते सलाग ते जिसनू विसरै ना हो। तां इत्थे महाराज कहिंदे कोट बिगन सगले उठ नाठे। देखो शब्द दोनों तुका महाराज दीआं मिल गईआं ने, बिघन लग गए ने, चेते आ गया गुरु गुरु गुरु। तो महाराज कहिंदे करोड़ा बिघन जड़े ने खत्म हो जाते ने। तीने ताप निवारण हारा, दुख अंता सुख रास, ताको बिघन ना कोवो लागे, जाकी प्रभ आ गए जाद आ गया, अरदास उहदे अगे हो गई है। दुख ना नेड़े आया तो गरीब निवाज जी कृपा करते ने, कहिंदे दुख भी खालसा जी नेड़े नहीं आउंदा। क्यों दा नाम दुखा नूं खत्म करन वाला है। दुख भंजन तेरा नाम जी, दुख भंजन तेरा नाम। रामचंद की लष्टका जिन मारिया सगला रोग, गरीब निवाज जी कृपा करदे नाम करके सारे दुख कटे जांदे ने। सांत सहज आनंद कनेरे, बिनसी भूख सवाई, नाम करके गुरु करके शांति है। प्रभ जी कौ नाम जपत मन चैन सहज, नाम ज्ञान करवाउंदा है, आनंद दी प्राप्ति है, कनेरा आनंद मिल जांदा है, बिनसी भूख सबाई ते सारिया नाम करके भुखा खत्म हो जांदियां ने। नानक गुण गावै स्वामी करते के, अचरज जिस वड्याई राम। गरीब निवाज जी कृपा करदे ने भी उस करते दे गुणा नु गाया जा रहा है। तेरे कवन कवन गुण कह कह गावा, तो साहिब गुणी निधाना, सतगुर गुणी निधान है, गुण कर बख्शे अवगुण यारे। सतगुर पूरा वैद है, पंजे रोग असाध निवारे, सुख सागर गुर दे ओ है, सुख दे मेल लए दुखियारे, गुर पूरा निर्वार है, निंदक दोखी बेमुख तारे, सतगुर आगू जानिए, बहा पकड़ अंधले उधारे, मान निमाने सद बलिहारे। अचरज जिस वड्याई राम, जिस मेरे वाहिगुरु जी दी वड्याई वड्डी, असचरज तो असचरज है। जिसका कारज तिन्ही किया, मानस क्या विचारा राम। ये विचारा मनुख की है, धन मेरे पातशाह जी कहिंदे जिहदा कारज है वो सतगुरु आप ही करदे ने। भगत सोहन हर के गुण गाव है, सदा ज कर जयकारा राम। जेड़े बंदगी करने वाले ने, भगतां दी सदा तू रखदा हर जियो, तुर तू रखदा आया, प्रहलाद जन तुद राख ले हर जियो, हर नाक्ष मार पचाया,
ਗੁਰਮੁਖਾਂ ਨੂੰ ਪ੍ਰਤੀਤ ਹਰ ਜੀਓ, ਮਨਮੁਖ ਭਰਮ ਭੁਲਾਇਆ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨਾਈ। ਸਦਾ ਗੁਣ ਗਾਉਂਦੇ ਨੇ, ਸਦਾ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਣੀ। ਭਾਈ ਜਿਨ੍ਹਾਂ ਨਾਲ ਸਾਧ ਸੰਗਤ ਦੀ ਪ੍ਰੀਤੀ ਜਿਨ੍ਹਾਂ ਦੀ ਬਣ ਗਈ ਹੈ, ਉਹ ਗੋਬਿੰਦ ਜੀ ਦੇ ਗੁਣਾਂ ਨੂੰ ਗਾਉਂਦੇ ਨੇ, ਆਨੰਦ ਦੀ ਪ੍ਰਾਪਤੀ ਹੈ। ਜਿਨ ਉਦਮ ਕੀਆ ਤਾਲ ਘੇਰਾ, ਤਿਸ ਕੀ ਉਪਮਾ ਕਿਆ ਗਣੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਸਾਂ ਨੇ ਭੜਾ ਉਦਮ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਭੜਾ ਉਦਮ ਹੋਇਆ। ਹਾਂ, ਜਿਹੜੇ ਜੀਵੀ ਪਰਉਪਕਾਰ ਕਰਦੇ ਨੇ ਤਲਾਵਾਂ ਦਾ ਜਾਂ ਪਰਉਪਕਾਰ ਦਾ, ਭਈ ਉਹਨਾਂ ਦੀ ਉਪਮਾ ਬੇਅੰਤ ਹੁੰਦੀ ਹੈ। ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ, 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ, ਵੱਡੇ ਪੁੰਨ ਦੀ ਪ੍ਰਾਪਤੀ ਹੈ। ਜਿਸ ਹਰਿਮੰਦਰ ਸਾਹਿਬ ਵਿੱਚ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ, ਹਿਰਦਾ ਨਿਰਮਲ ਹੁੰਦਾ ਹੈ। ਪਤਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ, ਜਿਹੜਾ ਸ਼ਬਦ ਦਾ ਆਸਰਾ ਗੁਰੂ ਸਵਾਰੀ ਸੰਗਤ ਜੀ ਲੈ ਲੈਂਦਾ ਹੈ, ਉਹ ਪਤਤ ਤੋਂ ਪਾਵਨ ਹੋ ਜਾਂਦਾ ਹੈ। ਇਹ ਮੇਰਾ ਵਾਹਿਗੁਰੂ ਜੀ ਦਾ ਬਿਰਧ ਹੈ। ਪਤਤ ਪਾਵਨ ਨਾਮ ਤੇਰੋ, ਉਹਦਾ ਨਾਮ ਪਾਪੀਆਂ ਨੂੰ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਉਹ ਗੁਣਾਂ ਦਾ ਖਜ਼ਾਨਾ ਹੈ ਮੇਰਾ ਕਰਤਾ, ਕਿਹੜੀ ਕਿਹੜੀ ਉਹਦੀ ਉਸਤਤ ਕੀਤੀ ਜਾਵੇ। ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਦਿਆਰਾ। ਸੰਤਾਂ ਕੀ ਬੇਨੰਤੀ ਸਵਾਮੀ, ਨਾਮ ਮਹਾਰਸ ਪੀ ਜੈ ਰਾਮ। ਰੱਬ ਦੇ ਪਿਆਰਿਆਂ ਦੀ ਬੇਨਤੀ ਹੈ, ਗਰੀਬ ਨਿਵਾਜ ਸਾਨੂੰ ਨਾਮ ਦਾ ਰਸ ਬਖਸ਼ੋ। ਮੀਠੇ ਹਰ ਗੁਣ ਗਾਓ, ਜਿੰਦੋ ਤੋਂ ਮੀਠੇ ਹਰ ਗੁਣ ਗਾਓ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਣੋ। ਗਰੀਬ ਨਿਵਾਜ ਜੀ, ਮੈਨੂੰ ਇਹ ਦਾਨ ਦੇ ਦਿਓ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਨਾ ਮਿਲ ਜਾਵੇ ਇੱਕ ਹੋਰ ਦਾਨ ਮੰਗਦਾ ਹਾਂ, ਇੱਕ ਖਿਨ ਮਾਤਰ ਵੀ ਤੁਹਾਡਾ ਨਾਮ ਨਾ ਬਿਸਰੇ। ਬਿਸਰਨਾ ਵੀ ਨਹੀਂ ਚਾਹੀਦਾ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਰੱਖਿਆ ਕਰਨ ਵਾਲਾ ਹੈ, ਇੱਕ ਖਿਨ ਮਾਤਰ ਨਾ ਬਿਸਰੇ। ਗੁਣ ਗੋਪਾਲ ਉੱਚਰ ਰਸਨਾ, ਸਦਾ ਗਾਈਏ ਅਣ ਦਿਨਾ। ਰਸਨਾ ਦੁਆਰੇ ਸਦਾ ਗੋਪਾਲ ਜੀ ਦੇ ਗੁਣਾਂ ਨੂੰ ਗਾਈਏ, ਦਿਨ ਰਾਤ ਰਸਨਾ ਜਪੀਏ ਏਕ ਨਾਮ। ਇਆਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ। ਕੱਟੀਏ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਵੀ ਜਿਨ੍ਹਾਂ ਦੀ ਪ੍ਰੀਤੀ ਨਾਮ ਨਾਲ ਲੱਗ ਗਈ ਹੈ, ਉਹਨਾਂ ਦਾ ਮਨ ਅਤੇ ਤਨ ਫਿਰ ਅੰਮ੍ਰਿਤ ਨਾਮ ਨਾਲ ਭਿੱਜ ਜਾਂਦਾ ਹੈ, ਭਾਵ ਰਤੀਆਂ ਜਾਂਦੀਆਂ ਨੇ ਰੂਹਾਂ। ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਬਿਨਵੰਤ ਨਾਨਕ ਇਸ਼ ਪੁੰਨੀ, ਪੇਖ ਦਰਸ਼ਨ ਜੀਜੈ। ਬੇਨਤੀ ਹੈ ਗਰੀਬ ਨਿਵਾਜ, ਮੇਰੀਆਂ ਸਾਰੀਆਂ ਇੱਛਾਵਾਂ ਤੁਸਾਂ ਨੇ ਪੂਰੀਆਂ ਕੀਤੀਆਂ ਤਾਂ ਕਰਨੀਆਂ ਨੇ, ਤੁਹਾਡੇ ਦਰਸ਼ਨ ਕਰਕੇ ਦੀਦਾਰ ਕਰਕੇ ਮੈਨੂੰ ਜੀਵਨ ਦੀ ਦਾਤ ਮਿਲਦੀ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਅੰਮ੍ਰਿਤ ਬਚਨਾਂ ਦੀ ਸਾਂਝ ਸਮੇਂ ਮੁਤਾਬਕ ਰੇਕੇ ਆਪ ਜੀ ਨਾਲ ਪਾਉਣ ਦਾ ਯਤਨ ਕੀਤਾ। ਸ਼ਬਦਲ ਮੇਰਾ ਸੀ, ਬੇਅੰਤ ਭੁੱਲਾਂ ਹੁੰਦੀਆਂ ਨੇ ਹੋਈਆਂ ਨੇ। ਸਤਿਗੁਰੂ ਜੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ, ਬੇਅੰਤ ਭੁੱਲਾਂ ਦੀਆਂ ਮਾਫੀਆਂ। ਇੱਥੇ ਹੀ ਸਮਾਪਤੀ ਹੈ।

0: ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰਦਾਰੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰ ਜੋ ਗਿਆਨੀ ਗੁਰਮੇਲ ਸਿੰਘ ਜੀ ਟਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ, ਜੋ ਸੂਹੀ ਰਾਗ ਵਿੱਚ ਸੀ। ਸੂਹੀ ਰਾਗ ਕੱਤੀ ਰਾਗਾਂ ਵਿੱਚੋਂ ਇੱਕ ਹੈ, ਅਤੇ ਆਪਾਂ ਕੱਤੀ ਰਾਗ ਦਾ ਕੀਰਤਨ ਦਰਬਾਰ ਕਰਨ ਜਾ ਰਹੇ ਹਾਂ ਜੀ। ਅਤੇ ਉਹ ਸਤੰਬਰ ਦੇ 11-12 ਤਰੀਕ 13 ਹੋ ਰਿਹਾ ਇਸ ਗੁਰੂ ਘਰ ਵਿਖੇ, ਇਸ ਨੂੰ ਨੋਟ ਕਰ ਲਓ। ਅਤੇ ਅੱਜ ਫਗਵਾੜਾ ਅਤੇ ਇਲਾਕਾ ਨਿਵਾਸੀ ਸੰਗਤਾਂ ਤੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਵੀ ਮਨਾ ਰਹੀਆਂ। ਹਰ ਸਾਲ ਦੀ ਤਰ੍ਹਾਂ ਉਹ ਮਨਾਉਂਦੀਆਂ ਹੁੰਦੀਆਂ, ਸੋ ਉੱਥੇ ਉਹਨਾਂ ਨੇ ਸ੍ਰੀ ਅਖੰਡ ਪਾਠ ਜੋ ਰੱਖੇ ਸਨ ਉੱਥੇ ਭੋਗ ਪੈਣ ਜਾ ਰਹੇ ਨੇ ਥੋੜ੍ਹੇ ਸਮੇਂ 'ਚ। ਗਿਆਨੀ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਸੂਚਨਾਵਾਂ, ਇੱਕ ਤਾਂ ਸਹਿਜ ਪਾਠ ਆਪਾਂ ਨੇ ਰੱਖੇ ਜਿਹੜੇ, ਉਹ ਬਹੁਤ ਚੰਗੀ ਗੱਲ ਹੈ, ਗੁਰੂ ਦੀ ਬਖਸ਼ ਲਈ ਹੈ। ਜਿਹਨਾਂ ਨਹੀਂ ਰੱਖੇ ਉਹਨਾਂ ਨੂੰ ਬੇਨਤੀ ਹੈ ਸਹਿਜ ਪਾਠ ਸ਼ੁਰੂਆਤ ਦੇ ਭਲੇ ਲਈ ਰੱਖ ਲੈਣ ਕਰੀ, ਅਤੇ ਆਪਣਾ ਨਾਂ ਭੇਜ ਦੇਣ ਮੈਨੂੰ 408-712-4145 'ਤੇ। ਕਿੰਨੇ ਸਹਿਜ ਪਾਠ ਕਰਨੇ ਨੇ ਉਹ ਵੀ ਨਾਲ ਦੱਸ ਦਿਓ। ਆਪਣਾ ਫੋਨ ਨੰਬਰ ਵੀ ਦੇ ਦੇਣਾ, ਤਾਂ ਕਿ ਆਪ ਜੀ ਨੂੰ ਜਦੋਂ ਵੀ ਕੋਈ ਮੈਨੂੰ ਕੁਐਸਚਨ ਹੋਵੇ ਜਾਂ ਤੁਹਾਨੂੰ ਹੋਵੇ ਤਾਂ ਆਪਾਂ ਕੰਟੈਕਟ ਕਰ ਸਕੀਏ। ਅਤੇ ਮੂਵੀ ਅੱਜ ਦਿਖਾਈ ਜਾ ਰਹੀ ਸਤਲੁਜ 1 ਵਜੇ ਲਾਇਬ੍ਰੇਰੀ ਦੇ ਵਿੱਚ ਵੀ ਸਕੂਲ ਵਾਲੇ ਪਾਸੇ, ਉਹ ਵੀ ਨੋਟ ਕਰ ਲਓ। ਕੱਲ੍ਹ ਵੀ ਕਾਫੀ ਸੰਗਤਾਂ ਆਈਆਂ ਸ਼ਾਮ ਦੇ ਵੇਲੇ, 6 ਵਜੇ ਸ਼ੁਰੂ ਹੋ ਗਈ ਸੀ ਉਹ, ਅਤੇ ਮੈਨੂੰ ਤਾਂ ਨਹੀਂ ਟਾਈਮ ਮਿਲਿਆ। ਗੱਲ ਤੁਹਾਨੂੰ ਕਹਾਂ ਮੈਂ, ਕਿਉਂਕਿ ਮੈਂ ਇੱਥੇ ਬਿਜ਼ੀ ਸੀਗਾ। ਸਾਡੇ ਪਾਸ ਕੱਲ੍ਹ ਆਏ ਸੀ ਸਿੰਘ ਸਾਹਿਬ ਪਰਮਿੰਦਰਪਾਲ ਸਿੰਘ ਜੀ, ਗ੍ਰੰਥੀ ਹਜ਼ੂਰ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਹਨਾਂ ਨੇ ਕਥਾ ਕੀਤੀ 7 ਵਜੇ ਤੋਂ ਲੈ ਕੇ 7 ਸਵਾਲ ਵਾਲੀ ਤੱਕ ਇੱਥੇ। ਸੋ ਅੱਗੇ ਚੱਲੀਏ ਸੂਚਨਾਵਾਂ ਨਾਲ। ਹੁਣ 7 ਅਗਸਤ ਨੂੰ ਆ ਰਿਹਾ ਜੀ ਪ੍ਰਕਾਸ਼ ਦਿਹਾੜਾ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਸਵੇਰੇ ਸ਼ਾਮ ਦੇ ਰਸਮ ਵੀ ਕੀਰਤਨ ਦਰਬਾਰ ਹੋਣਗੇ, ਅਤੇ 8 ਅਗਸਤ ਨੂੰ ਹੈ ਮੋਰਚਾ ਗੁਰੂ ਕਾ ਬਾਗ, ਇਤਿਹਾਸਿਕ ਦਿਨ ਆ ਉਸ ਦਿਨ। 17 ਅਗਸਤ ਨੂੰ ਸੰਗਰਾਂਦ ਹੋਵੇਗੀ। 22 ਅਗਸਤ ਨੂੰ ਹੈ ਹੈਰੀਟੇਜ ਨਾਈਟ ਮਨਾਈ ਜਾ ਰਹੀ, ਅਰਥਕੁਏਕ ਦੀ ਗੇਮ ਜਿਹੜੀ ਹੈਗੀ ਆ ਉੱਥੇ 7:30 ਵਜੇ ਸ਼ਾਮ ਨੂੰ ਟਿਕਟਾਂ ਬਾਹਰ ਵੇਚਣੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਅਤੇ 27 ਅਗਸਤ ਨੂੰ ਜਨਮ ਦਿਨ ਹੈਗਾ ਭਾਈ ਸਾਹਿਬ ਪਿਆਰੇ ਪੰਜ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ। ਅਤੇ 30 ਅਗਸਤ ਨੂੰ ਬਹੁਤ ਮਹਾਨ ਦਿਨ ਆ ਰਿਹਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ 30 ਅਗਸਤ ਨੂੰ, ਉੱਥੇ ਹੁੰਦਾ ਜਾਂ 29 ਨੂੰ ਹੁੰਦਾ ਜਾਂ 30 ਨੂੰ, ਹਰ ਸਾਲ ਹੀ ਜਦੋਂ ਸੰਪੂਰਨਤਾ ਹੋਈ ਸੀ। ਅਤੇ ਉਹ ਵੀ ਦਿਨ ਆਪਾਂ ਮਨਾਉਣਾ। 7 ਸਤੰਬਰ ਦੀ ਗੱਲ ਕਰ ਲਈਏ, 7 ਸਤੰਬਰ ਨੂੰ ਹੈਗਾ ਜੀ ਲੇਬਰ ਡੇ, ਅਤੇ ਬਾਕੀ 12 ਸਤੰਬਰ ਨੂੰ ਹੈ ਜੀ ਪਹਿਲਾ ਪ੍ਰਕਾਸ਼ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ, ਜਦੋਂ ਆਹ ਜਿਹੜਾ ਅੱਜ ਸ਼ਬਦ ਆਇਆ ਹੈ ਉਸ ਵੇਲੇ ਹੁਕਮਨਾਮਾ ਆਇਆ ਸੀ, ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾ ਰਾਮ, ਤਾਰ ਸਾਹਿਬ ਹੀ ਤਾਰ ਸਾਹਿਬ ਵਿੱਚ ਅਮਦਿਆਲ ਛਾਇਆ ਰਾਮ। ਕਿਹਨਾਂ ਨੇ ਲਿਆ ਸੀ ਇਹ? ਬਾਬਾ ਬੁੱਢਾ ਜੀ ਨੇ, ਕਿੱਥੇ? ਸ੍ਰੀ ਦਰਬਾਰ ਸਾਹਿਬ, ਚੇਤਾ ਰੱਖਿਆ ਕਰੀਏ ਥੋੜ੍ਹੇ ਥੋੜ੍ਹੇ ਇਤਿਹਾਸ ਨੂੰ। ਆਹ ਹੁਣ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ, ਤੇ ਉਹਨਾਂ ਦਾ ਜਥਾ 10:45 ਤੱਕ, ਅਤੇ ਗਿਆਨੀ ਜੀ ਨੇ ਕਥਾ ਕਰਨੀ ਫਿਰ 12:15 ਤੋਂ 1 ਵਜੇ ਤੱਕ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਅੰਤਿਮ ਧਿਆਈ ਹੈ ਨਾਮ ਸਫਲ ਨਾਨਕ ਇਹ ਕਾਮ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਲਈ ਪਰਮ ਸਤਿਕਾਰ ਜੋ ਸਤਸੰਗ ਜੀਓ ਆ ਗੁਰਾਂ ਦੀ ਬਖਸ਼ੀ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਲਾਹੇ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਸਮਾਂ ਹੋਵੇਗਾ ਉਹਨਾਂ ਦਾ 11:30 ਤੱਕ। ਸੂਚਨਾਵਾਂ ਪਹਿਲੀ ਸੂਚਨਾ ਤੇ ਅੱਜ ਦੀ ਹੈ ਮੂਵੀ ਸਤਲੁਜ ਕੱਲ ਵੀ ਦਿਖਾਈ ਗਈ ਸੀ 6 ਵਜੇ ਲਾਇਬ੍ਰੇਰੀ ਚ, ਅੱਜ ਵੀ ਦਿਖਾਈ ਜਾਣੀ ਉਹ 1 ਵਜੇ ਫਰੀ ਹੈ। ਬਹੁਤ ਸਾਰੀ ਸੰਗਤ ਕੱਲ ਸ਼ਾਮੀ ਆ ਕੇ ਦੇਖ ਕੇ ਗਈਆਂ ਉਹ, ਤੇ ਮੈਂ ਉੱਥੇ ਸਮਾਂ ਨਹੀਂ ਲਾਉਣਾ। ਹੁਣ ਉਸ ਤੋਂ ਅੱਗੇ ਚਲੀਏ, ਸਤੰਬਰ ਦੀ ਗੱਲ ਮੈਂ ਜਾਣ ਕੇ ਕਰ ਰਿਹਾ, ਦੂਰ ਦੀ ਗੱਲ। ਸਤੰਬਰ 11, 12, 13, 30 ਰਾਗ ਦਰਬਾਰ ਹੋਣ ਜਾ ਰਿਹਾ। ਕੁਸ਼ਚਨ, ਇਹ ਪੈਸੇ ਕਿਉਂ ਖਰਚਦੇ ਹੋਏ ਨੇ ਬਾਹਰੋਂ ਸੱਦ ਕੇ? ਆਂਸਰ, ਜਵਾਬ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਮੇਰੇ ਗੁਰੂ ਦੀ ਬਾਣੀ 31 ਰਾਗਾਂ ਵਿੱਚ ਹੈ ਅਤੇ 31 ਰਾਗਾਂ ਨੂੰ ਪ੍ਰਮੋਟ ਕਰਨਾ ਹਰ ਸਿੱਖ ਦਾ ਫਰਜ਼ ਹੈ। ਐਸ ਕਰਕੇ ਆਪਾਂ ਤਾਂ 1 ਵਾਰ ਸਾਲ 'ਚ ਉਹਦੇ ਦਰਬਾਰ ਲਾਉਂਦੇ ਗੁਰੂ ਪਿਆਰੇ ਹੋ, ਅਤੇ ਫਿਰ ਖਰਚ ਤਾਂ ਹੋਣਾ ਹੀ ਹੈ ਉੱਥੇ, ਅਤੇ ਖਰਚ ਆਪਾਂ ਹੀ ਦੇਣਾ। ਫਿਰ ਗੁਰੂ ਨੇ ਸਾਤੋਂ ਦਵਾਉਣਾ, ਸੰਗਤਾਂ ਨੇ ਦੇਣਾ ਭਾਵ, ਗੁਰਦੁਆਰੇ ਨੇ ਖਰਚਣਾ ਹੁੰਦਾ ਉਹ, ਪਰ ਸੰਗਤਾਂ ਦੀ ਸੇਵਾ ਹੈ, ਕਿਉਂਕਿ ਸਤਿਗੁਰੂ ਦੀ ਸੇਵਾ ਸਫਲ ਹੈ। ਜੇ ਗੁਰੂ ਕਰੇ ਚਿਤਲਾਏ ਮਨ ਚਿੰਦਿਆ ਫਲ ਭਾਵਨਾ ਹੋਵੇਂ ਵਿੱਚੋਂ ਜਾਏ। ਇਹ ਵੀ ਧਰਮ ਦਾ ਕਾਰਜ ਹੈ, ਆਪਣੇ ਗੁਰੂ ਦੀ ਗੱਲ ਨੂੰ ਕਾਇਮ ਰੱਖਣਾ। ਐਸ ਕਰਕੇ ਇਹਦੇ ਨਾਲ ਦੀ ਦੂਸਰੀ ਗੱਲ, ਸਿੱਖੀ ਦਾ ਪ੍ਰਚਾਰ ਬਹੁਤ ਸਾਰੇ ਕਰਦੇ ਨੇ, ਕੋਈ ਥੋੜ੍ਹਾ ਕਰਦਾ, ਕੋਈ ਬਹੁਤਾ ਕਰਦਾ, ਸਿਰ ਮੱਥੇ 'ਤੇ ਜਿੰਨਾ ਕਰਦਾ ਓਨਾ ਹੀ ਚੰਗਾ, ਸਾਨੂੰ ਪ੍ਰਵਾਨ ਕਰਨਾ ਚਾਹੀਦਾ। ਇਸ ਸੰਬੰਧ ਵਿੱਚ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਟੰਟੀਆਂ ਵਾਲੇ, 7, 8, 9 ਨੂੰ 3 ਦਿਨ ਦਾ ਪ੍ਰੋਗਰਾਮ ਹੈ ਸਾਡੇ ਗੁਰੂ ਘਰ ਵਿਖੇ, ਅਤੇ ਸਮਾਂ ਉਹਨਾਂ ਦਾ ਹੈ ਜੀ 7 ਨੂੰ ਸ਼ੁੱਕਰਵਾਰ ਨੂੰ, 8 ਨੂੰ ਸ਼ਨੀਵਾਰ ਨੂੰ, ਦੋਨਾਂ ਦਿਨਾਂ ਦਾ ਸਮਾਂ ਹੈ ਸ਼ਾਮ ਦੇ 6 ਤੋਂ 9, ਅਤੇ ਐਤਵਾਰ ਨੂੰ ਉਹਨਾਂ ਦਾ ਸਮਾਂ ਹੈ ਦੀਵਾਨ ਦਾ 11 ਤੋਂ 2। ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ 7 ਤੋਂ 3 ਘੰਟੇ ਲਗਾਤਾਰ ਨਹੀਂ ਬਹਿ ਹੁੰਦਾ ਜੀ, ਗੁਰੂ ਦੀ ਬਖਸ਼ੀ ਹੈ ਨਾ ਫਿਰ ਉਹਨਾਂ 'ਤੇ। ਮੈਂ ਆਪਣੇ ਉਹਨਾਂ ਦਾ ਕਿਸੇ ਦਾ ਪ੍ਰਾਪੇਗੰਡਾ ਨਹੀਂ ਕਰਦਾ, ਮੈਂ ਵੇਖਦਾ ਕਿ ਕਿੰਨਾ ਕੁ ਕੋਈ ਬੈਠ ਕੇ ਗੁਰੂ ਦਾ ਨਾਮ ਜਪਦਾ। ਇਸ ਗੱਲ ਨੂੰ ਦੇਖੀਏ, ਆਪਾਂ ਤਾਂ ਥੋੜ੍ਹਾ ਜਿਹਾ ਬੈਠ ਕੇ ਪ੍ਰਸ਼ਾਦ ਲਿਆ ਅਤੇ ਚਲੇ ਗਿਆ, ਅਤੇ ਲੰਗਰ ਛਕਿਆ ਅਤੇ ਘਰ ਨੂੰ ਚਲੇ ਗਿਆ। ਮੈਂ ਤਾਂ ਆਪਣੀ ਸੋਚਦਾ ਜੀ, ਅਤੇ ਕੰਮ ਨਿਬੜ ਗਿਆ ਮੇਰਾ। ਹਾਂਜੀ, ਦੇਖੋ ਕਿੰਨਾ ਚਿਰ ਬੈਠਣਾ ਪੈਂਦਾ, ਸੋ ਨੋਟ ਕਰ ਲਓ। ਹੁਣ ਆਪਣੀਆਂ ਇੱਥੋਂ ਦੀਆਂ ਸੂਚਨਾਵਾਂ ਆ ਗਈਆਂ। ਦਸਵੰਧ ਕੱਢਣ ਲਈ ਹਰ ਬੇਨਤੀ ਹੁੰਦੀ ਹੈ ਜੋ ਬਣ ਰਿਹਾ ਨੌਰਥ ਅਤੇ ਸਾਊਥ ਸਾਲ, ਤਾਂ ਕਿ ਜਦੋਂ ਬਣ ਗਿਆ ਆਪਾਂ ਵਰਤੋਂ 'ਚ ਕਰ ਸਕੀਏ। ਸਹਿਜ ਪਾਠ ਸਰਬੱਤ ਦੇ ਭੱਲੇ 'ਚ ਬਹੁਤ ਸਾਰੇ ਪਰਿਵਾਰ ਬਖਸ਼ਾਂ ਲੈ ਰਹੇ ਨੇ ਗੁਰੂ ਜੀ। ਕੱਲ੍ਹ ਵੀ ਇੱਕ ਲੈ ਕੇ ਗਿਆ ਸਾਂਚੀਆਂ, ਫਰੀ ਨੇ ਸਾਡੇ ਗੁਰੂ ਘਰ ਵਿਖੇ, ਦੁਰਲੱਭ ਨੇ, ਮਿਲਦੀਆਂ ਨਹੀਂ ਕਿਉਂਕਿ ਟਰਾਂਸਪੋਰਟ ਨਹੀਂ ਕਰ ਸਕਦੇ ਆਪਾਂ, ਇੰਡੀਆ ਤੋਂ ਨਹੀਂ ਲਿਆ ਸਕਦੇ ਬੈਗ 'ਚ ਪਾ ਕੇ। ਉਹ ਵਰਜਿਤ ਕਰਤਾ ਹੈਗਾ ਸ਼੍ਰੋਮਣੀ ਕਮੇਟੀ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਕੀਤਾ ਹੈ, ਇਸ ਤਰ੍ਹਾਂ ਸਾਂਚੀਆਂ ਨੂੰ ਵੀ। ਸੋ ਆਪ ਜੀ ਇੱਥੋਂ ਸਾਡੇ ਕੋਲ ਤਾਂ ਰਜਾਣੀਆਂ ਜੇ ਪਾਠ ਕਰਨਾ ਹੋਵੇ ਤਾਂ। ਮੈਂ ਆਪ ਜੀ ਪਾਸੋਂ ਹਰ ਵਾਰੀ ਜਦੋਂ ਦੇਣ ਲੱਗਦਾ, ਹਰ ਇੱਕ ਨੂੰ ਪ੍ਰਣ ਕਰਾਉਣਾ ਪਏ ਇਹ ਪਾਠ ਕਰਨਾ ਤਾਂ ਰਜਾਈ ਜੀ ਭਾਈ, ਨਹੀਂ ਤਾਂ ਫਿਰ ਰੱਖਣ ਦਾ ਕੋਈ ਫਾਇਦਾ ਨਹੀਂ, ਫਿਰ ਬੇਅਦਬੀ ਹੁੰਦੀ ਉਹਦੀ।
ਮੇਰੀ ਪੀੜ ਦਾ ਦਿਵਸ ਜੋ ਹੈ ਉਹ 24 ਨੂੰ ਮਨਾਇਆ ਜਾ ਰਿਹਾ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਆ ਰਿਹਾ 7 ਅਗਸਤ ਨੂੰ। ਮੈਂ ਹੁਣ ਥੋੜ੍ਹੇ ਟਾਈਮ ਕਰ ਲਵਾਂ, ਬਾਕੀ ਬਹੁਤੀਆਂ ਨਹੀਂ ਸੂਚਨਾਵਾਂ ਹੋਰ ਦਿੰਦਾ, ਛੱਡ ਹੀ ਜਾਣੀਆਂ ਸਾਰੀਆਂ। ਆਓ ਹੁਣ ਆਪਾਂ ਕੀਰਤਨ ਸਰਵ ਕਰੀਏ। ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਚੋਰ ਜਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੀ ਸਾਜੀ ਨਿਵਾਜੀ ਪਰਮ ਪਿਆਰੀ ਸਾਧ ਸਿੰਘ ਜੀ ਹੋ ਭਾਗੇ ਹੋ ਜੋ ਐਤਵਾਰ ਦਾ ਦਿਹਾੜਾ ਜਾਣਦੇ ਹੋਏ ਅਤੇ ਮਹਾਨ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਗੁਰੂ ਕੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਉਸ ਸੰਬੰਧੀ ਵਿੱਚ ਆਪਾਂ ਸਾਰੇ ਜੁੜੇ ਹਾਂ। ਆਓ ਹੁਕਮ ਹੋਇਆ ਹੈ ਇਹ ਸ਼ਬਦ ਗਾਇਨ ਕੀਤੇ ਜਾਣ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਅਸਲ ਵਿੱਚ ਉਹ ਸਦਾ ਜਿਉਂਦੇ ਨੇ ਜਿਹੜੇ ਆਪਣੀਆਂ ਸ਼ਹਾਦਤਾਂ ਧਰਮ ਦੀ ਖਾਤਰ ਦੇ ਜਾਂਦੇ ਹਨ ਉਹ ਸਦਾ ਅਮਰ ਹੋ ਜਾਂਦੇ ਹਨ। ਆਓ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਸਦਾ ਜਿਉਂਦੇ ਨੇ

ਆਪਣੀ ਸੇਵਾ ਪ੍ਰਵਾਨ ਕਰਨੀ ਜੀ ਗੁਰਨਾ ਚੁੱਕਾਂ ਦੀ ਖਿਮਾ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਏ ਨਾਸ਼, ਨਾਨਕ ਨਾਮ ਅਰਾਧੀ ਹੈ, ਕਾਰਜ ਆਵੈ ਰਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਿਰੰਦ ਕੀਰਤਨ ਅਤੇ ਕਥਾ ਸਰਵਣ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਆਗੁਰਾਂ ਦੀ ਬਖਸ਼ੀ ਹੋ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨੇ ਆਪ ਜੀ ਨੂੰ ਲਾਹੇਮਣੀ ਦੇ ਬੜੇ ਰਸਭਿੰਨੇ ਅਤੇ ਢੁੱਕਵੇਂ ਕੀਰਤਨ ਸਰਵਣ ਕਰਵਾਏ ਨੇ। ਕਿਉਂਕਿ ਅੱਜ ਅਸੀਂ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ। ਕਿਉਂ ਯਾਦ ਕਰਦੇ ਹਾਂ ਜੀ? ਕੁਐਸਚਨ, ਸਵਾਲ, ਤਾਂ ਕਿ ਸਾਨੂੰ ਕੁਝ ਸਿੱਖਿਆ ਮਿਲੇ ਉਹਨਾਂ ਤੋਂ ਕਿ ਉਹਨਾਂ ਨੇ ਸਾਡੇ ਲਈ ਕੀ ਕੀਤਾ, ਸਿੱਖੀ ਲਈ ਕੀ ਕੀਤਾ। ਕੁਰਬਾਨੀਆਂ ਕੀਤੀਆਂ ਪਰ ਕੁਝ ਕਰ ਗਏ ਸਾਡੇ ਵਾਸਤੇ ਜੋ ਸਦਾ ਲਈ ਹੈ। ਉੱਥੇ ਮੈਂ ਸਮਾਂ ਨਾ ਲਾਵਾਂ। ਹੁਣ ਇੱਕ ਤਾਂ ਕਹਿ ਦਿੰਦਾ ਕੇਸਾਂ ਦਾ ਸਤਿਕਾਰ ਕਿਵੇਂ ਕਰਨਾ, ਉਹ ਦੂਜਾ ਸਿੱਖੀ ਕਿੱਦਾਂ ਰੱਖਣੀ ਹੈ। ਜਾਣ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਆਹ ਹੈ ਜੀ ਉਹਨਾਂ ਦੀ ਕੁਰਬਾਨੀ ਤੋਂ ਸਭ। ਹੁਣ ਜੀ ਸੋਚਣਾ ਵਾ, ਅੱਜ ਸਤਲੁਜ ਮੂਵੀ ਵੀ ਦਿਖਾਈ ਜਾ ਰਹੀ, ਕੱਲ੍ਹ ਦਿਖਾਈ ਗਈ ਸੀ ਸ਼ਾਮੀ ਲਾਇਬ੍ਰੇਰੀ 'ਚ ਖਾਲਸਾ ਸਕੂਲ ਵਾਲੇ ਪਾਸੇ, ਅੱਜ 1 ਵਜੇ ਦਿਖਾਈ ਜਾਣੀ ਹੈ ਜੀ। ਜਿਹਨਾਂ ਨੇ ਨਹੀਂ ਦੇਖੀ ਉਹ ਦੇਖ ਸਕਦੇ ਨੇ, ਫਰੀ ਆ, ਪੈਸਾ ਕੋਈ ਨਹੀਂ ਆਪਾਂ ਦੇਣਾ ਹੈਗਾ। ਮਰਜ਼ੀ ਨਾਲ ਉਸਨੇ ਜਿਹਨੇ ਬਣਾਈ ਆ ਉਹਨੂੰ ਕੁਛ ਦੇਣਾ ਤਾਂ ਤੁਹਾਡੀ ਮਰਜ਼ੀ, ਅਸੀਂ ਨਹੀਂ ਮੰਗਦੇ ਜੀ। ਅੱਗੇ ਚਲੀਏ, ਹੁਣ ਬਿਲਡਿੰਗਾਂ ਬਣਾ ਰਹੇ ਹਾਂ ਆਪਾਂ, ਉਹਦੇ ਵਾਸਤੇ ਸੰਬੰਧ ਕੱਢਣ ਦੀ ਕਿਰਪਾ ਕਰੋ, ਸਹਿਜ ਪਾਠ ਰੱਖਣ ਦੀ ਕਿਰਪਾ ਕਰੋ, ਸਹਿਜ ਸਰਬੱਤ ਦੇ ਭਲੇ ਲਈ। ਸੋ ਮੈਂ ਥੋੜ੍ਹੀਆਂ ਛੱਡ ਜਾਣੀਆਂ ਹੁਣ। ਇੱਕ ਤਾਂ ਆ ਰਿਹਾ ਜੀ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 7 ਅਗਸਤ ਨੂੰ, ਅਤੇ 7, 8 ਤੇ 9 ਨੂੰ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਟੰਡੀਆਂ ਵਾਲੇ। ਸਮਾਂ ਨੋਟ ਕਰ ਲਓ, 3 ਦਿਨ ਦਾ ਪ੍ਰੋਗਰਾਮ ਉਹਨਾਂ ਦਾ। ਸ਼ਾਮ ਨੂੰ 7 ਨੂੰ ਅਤੇ 8 ਨੂੰ ਸ਼ਾਮ ਨੂੰ ਸਮਾਂ ਉਹਨਾਂ ਦਾ ਹੋਵੇਗਾ 6 ਤੋਂ 9 ਵਜੇ, 3 ਘੰਟੇ ਦਾ ਦੋਨੋਂ ਦਿਨ। ਅਤੇ ਇਸੇ ਤਰ੍ਹਾਂ ਹੀ 9 ਤਰੀਕ ਨੂੰ ਵੀ 3 ਘੰਟੇ ਦਾ, 11 ਤੋਂ 2 ਦੁਪਹਿਰ ਦੇ। ਸੋ ਨੋਟ ਕਰ ਲਓ ਉਹ। ਇੱਕ ਹੋਰ ਨੋਟ ਕਰ ਲਓ ਕਿ ਸਤੰਬਰ ਦੇ 11, 12 ਅਤੇ 13 ਨੂੰ 31 ਰਾਗ ਦਰਬਾਰ ਵੀ ਹੋਣ ਜਾ ਰਿਹਾ। ਬਾਕੀ ਸੂਚਨਾ ਮਾਮ ਛੱਡ ਜਾਣੀ ਹੈ। ਆਹ ਹੁਣ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਪਾਸੋਂ ਆਪਾਂ ਕੀਰਤਨ 12:15 ਵਜੇ ਤੱਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

महापुरुषों के बचन ने शरीर का मर जाना मौत नहीं है, जमीर का मर जाना मौत है। इस गल का प्रतीक ने साडे शहीद भाई तारू सिंह जी, भाई मनी सिंह जी, जिन्होंने अपनी जमीर नू जिंदा रखिया। पता सी शरीर का एक दिन बिन सुना ही बिन सुना है, अज नहीं तो कल नहीं तो परसों, यह तो एक दिन खत्म होना है, मिट्टी की ढेरी बनना ही बनना। क्यों ना गुरु के उपदेश नू कमांद्या होए जान दे दिती जावे। जिहड़े बचन नू धन गुरु अर्जन देव साहब सच्चे पातशाह जी ने दर्ज किया, कई बारी मन च ख्याल आउंदा है कि सच्चे पातशाह तुसी बचन श्री गुरु ग्रंथ साहिब विच दर्ज किया, केसा का कर चवर टोलावा चरण तूड़ मुख लाई, मैं अपने केसा नू चौर बना के तेरे उतों दी अपने केसां दी चौबर करा, अपने केसां नू चौर दे रूप विच तेरे उपरों टलावां तां मेरा जीवन सफला। पर जिन्हां ने शायद गुरु अर्जन देव सच्चे पातशाह जी ने भी ਇਹ ਗੱਲ ਕਦੇ ਨਾ ਸੋਚੀ ਹੋਵੇ ਕਿ ਕਦੀ ਇਹੋ ਜਿਹੇ ਵੀ ਸਿੱਖ ਆਉਣਗੇ ਦੁਨੀਆਂ ਤੇ ਜਿਨ੍ਹਾਂ ਦੇ ਕੇਸ ਹੀ ਨਹੀਂ ਹੋਣਗੇ, ਜਿਨ੍ਹਾਂ ਨੇ ਕੇਸਾਂ ਦੀ ਸੰਭਾਲ ਹੀ ਨਹੀਂ ਕੀਤੀ ਹੋਵੇਗੀ। ਸਾਨੂੰ ਸੋਚਣ ਦੀ ਲੋੜ ਹੈ ਕਿ ਕੇਸ ਗੁਰੂ ਦੀ ਮੋਹਰ ਨੇ ਜਦੋਂ ਸਿੱਖ ਅਮਾਨਤ ਵਿੱਚ ਖਿਆਨਤ ਕਰਦਾ ਹੈ, ਇਹ ਗੁਰੂ ਦੀ ਅਮਾਨਤ ਹੈ ਗੁਰੂ ਪਿਆਰਿਓ, ਤੇ ਜਦੋਂ ਅਮਾਨਤ ਵਿੱਚ ਕੋਈ ਖਿਆਨਤ ਕਰਦਾ ਹੈ ਤਾਂ ਗੁਰੂ ਦਾ ਸਿੱਖ ਨਹੀਂ ਅਖਵਾ ਸਕਦਾ। ਕਹਿਣ ਨੂੰ ਆਪਾਂ ਸਾਰੇ ਸਿੱਖ ਅਖਵਾਈ ਜਾਂਦੇ, ਮੈਂ ਵੀ ਸਿੱਖ, ਪਰ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ। ਹੁਣੇ ਭਾਈ ਸਾਹਿਬ ਜੀ ਨੇ ਸਟੇਜ ਤੋਂ ਬੋਲਿਆ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਸਿਦਕ ਜਿਹੜੇ ਸਿਦਕ ਨੂੰ ਨਿਭਾਉਂਦਿਆਂ ਹੋਇਆਂ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ, ਭਾਈ ਮਨੀ ਸਿੰਘ ਸ਼ਹੀਦ ਹੋ ਗਏ। ਬੰਦ ਕੱਟ ਦਿਓ ਕੋਈ ਪਰਵਾਹ ਨਹੀਂ, ਸਰੀਰ ਤਾਂ ਬਿਨਸਣਾ ਹੀ ਹੈ, ਖੋਪੜੀ ਉਤਾਰ ਦਿਓ ਕੋਈ ਪਰਵਾਹ ਨਹੀਂ, ਤੇ ਮਿੱਟੀ ਦੀ ਢੇਰੀ ਸਰੀਰ ਨੇ ਬਣ ਜਾਣਾ, ਪਰ ਮੇਰੇ ਗੁਰੂ ਦਾ ਹੁਕਮ ਮੇਰੇ ਸਿਰ ਮੱਥੇ, ਮੇਰੀ ਸਿੱਖੀ ਨਿਭ ਜਾਏ, ਇਹ ਮੇਰੀ ਗੁਰੂ ਚਰਣਾ ਵਿਖੇ ਅਰਦਾਸ ਬੇਨਤੀ ਹੈ। ਆਓ ਪਿਆਰਿਓ, ਅੰਮ੍ਰਿਤਮਈ ਬਾਣੀ ਦਾ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬੋਲ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋ। ਮੈਂ ਇੱਕ ਬੇਨਤੀ ਕਰਾਂ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਗੁਰੂ ਦਰਬਾਰ ਵਿਖੇ ਬੈਠੀਆਂ ਨੇ, ਬਹੁਤ ਸਾਰੀਆਂ ਸੰਗਤਾਂ ਆਨਲਾਈਨ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸੁਣਦੀਆਂ ਨੇ, ਤੇ ਠੀਕ ਹੈ ਕੋਰੋਨਾ ਕਾਲ ਦੇ ਵੇਲੇ ਇਹ ਸਹੂਲਤਾਂ ਗੁਰੂ ਘਰਾਂ ਵੱਲੋਂ ਦਿੱਤੀਆਂ ਗਈਆਂ ਸੰਗਤਾਂ ਨੂੰ ਕਿ ਹਰ ਕੋਈ ਆਪੋ ਆਪਣੇ ਘਰੀ ਬੈਠ ਕੇ ਲਾਈਵ ਦੇਖ ਸਕਦਾ ਹੈ। ਪਰ ਗੁਰੂ ਪਿਆਰਿਓ, ਸੰਗਤ ਵਿੱਚ ਆਉਣਾ ਅਤਿਅੰਤ ਜ਼ਰੂਰੀ ਹੈ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਵਿੱਚ ਆਇਆ ਕਰੋ, ਆ ਕੇ ਬੈਠਿਆ ਕਰੋ, ਘੰਟਾ ਅੱਧਾ ਘੰਟਾ, ਜ਼ਿਆਦਾ ਸਮਾਂ, ਇਸ ਤੋਂ ਵੀ ਜ਼ਿਆਦਾ ਸਮਾਂ ਜਿੰਨਾ ਚਿਰ ਆਪ ਬੈਠ ਸਕੋ। ਮੈਂ ਕਈ ਵਾਰ ਕਈ ਗੁਰਮੁਖ ਪਿਆਰੇ ਕਈ ਭੈਣਾਂ ਨੂੰ ਦੇਖਦਾ ਹਾਂ, ਉਹ ਚਾਰ ਚਾਰ ਪੰਜ ਪੰਜ ਘੰਟੇ ਲਗਾਤਾਰ ਗੁਰੂ ਦਰਬਾਰ ਵਿਖੇ ਬੈਠ ਕੇ ਕੀਰਤਨ ਕਥਾ ਸੁਣ ਕੇ ਫਿਰ ਘਰਾਂ ਨੂੰ ਜਾਂਦੇ ਨੇ।
ਲਾਹਾ ਲੈਂਦੇ ਨੇ ਕਿ ਅੱਜ ਦਾ ਦਿਨ ਛੁੱਟੀ ਦਾ ਦਿਨ ਹੈ ਤੇ ਆਪਾਂ ਲਾਹਾ ਲੈ ਲਈਏ। ਇਹ ਨਾ ਹੋਵੇ ਕਿ ਆਪਾਂ ਗੁਰੂ ਘਰ ਆਏ ਹਾਂ, ਮੱਥਾ ਟੇਕਿਆ, ਗੁਰੂ ਸਾਹਿਬ ਦੇ ਪਿੱਛੋਂ ਦੀ ਜਾ ਕੇ ਪ੍ਰਸ਼ਾਦ ਲੈ ਕੇ ਤੇ ਪਰਾਂ ਨੂੰ ਲੰਗਰ ਵਾਲੇ ਪਾਸੇ ਨੂੰ ਨਿਕਲ ਗਏ। ਨਹੀਂ, ਇੰਨਾ ਕੋ ਕੰਮ ਕਰਨ ਨਹੀਂ ਆਉਣਾ, ਕੇਵਲ ਮੱਥਾ ਟੇਕਣ ਨਹੀਂ ਆਉਣਾ, ਆ ਕੇ ਕੁਝ ਸਮਾਂ ਗੁਰੂ ਦਰਬਾਰ ਵਿਖੇ ਬੈਠੀਏ, ਕਥਾ ਕੀਰਤਨ ਜੋ ਵੀ ਗੁਰੂ ਘਰ ਵਿਖੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਨੂੰ ਬੈਠ ਕੇ ਸਰਵਣ ਕਰੀਏ, ਤਾਂ ਕਿ ਆਪਾਂ ਨੂੰ ਕੁਝ ਲਾਹਾ ਮਿਲ ਸਕੇ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਡੇ ਹਿਰਦੇ ਘਰ ਵਿੱਚ ਵਸੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਪਾਈ, ਗੁਰਪੁਰੈ ਤੂੰ ਰੱਖਿਆ। ਗਾਉਣਾ ਸੁਣਨਾ ਪੜਨਾ, ਬਾਣੀ ਗਾਉਣੀ, ਬਾਣੀ ਸੁਣਨੀ ਤੇ ਬਾਣੀ ਪੜ੍ਹਨੀ, ਜਦੋਂ ਇਹ ਕਾਰਜ ਕਰਨ ਲੱਗ ਪਵੇਗਾ ਪਿਆਰਿਆ, ਪੂਰਾ ਗੁਰੂ ਤੈਨੂੰ ਰੱਖ ਲਵੇਗਾ, ਤੈਨੂੰ ਆਪਣੀ ਗੋਦ ਵਿੱਚ ਆਪਣੀ ਗਲਵੱਕੜੀ ਵਿੱਚ ਲੈ ਲਏਗਾ। ਹੋਰ ਕੀ ਚਾਹੀਦਾ? ਗੁਰੂ ਦੀ ਸ਼ਰਨ ਮਿਲ ਜਾਏ, ਗੁਰੂ ਦੀ ਗੋਦ ਮਿਲ ਜਾਏ, ਇਹਦੇ ਤੋਂ ਵੱਧ ਹੋਰ ਕੀ ਚਾਹੀਦਾ? ਆਓ ਪਿਆਰਿਓ, ਕਰੋ ਕਿਰਪਾ ਸਾਰੀ ਸੰਗਤ।

ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੇਕਾ ਹਰ ਕੀਰਤਨ ਮਹਿ ਜਾਗਣਾ ਹਰੀ ਦੀ ਕੀਰਤੀ ਕਰਦੇ ਹਾਂ ਉਹਦੀ ਵਡਿਆਈ ਕਰਦੇ ਹਾਂ ਉਹਦਾ ਜਸ ਗਾਉਂਦੇ ਹਾਂ ਮੈਂ ਜਾਗਾਂ ਜਾਗਰਤ ਅਵਸਥਾ ਵਿੱਚ ਰਹਾਂ ਇਹਦਾ ਮਤਲਬ ਇਹ ਨਹੀਂ ਕਿ ਨੀਂਦ ਨਹੀਂ ਲੈਣੀ ਨੀਂਦ ਸਰੀਰ ਵਾਸਤੇ ਜ਼ਰੂਰੀ ਹੈ ਪਰ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਨੇ ਜੇ ਜਾਗਣਾ ਹੀ ਹੈ ਨਾ ਤੇ ਐਸਾ ਜਾਗਣਾ ਨਾ ਹੋਵੇ ਕਿ ਤੂੰ ਰਾਤ ਭਰ ਵਾਸਤੇ ਕਿਸੇ ਦੇ ਦਰਵਾਜ਼ੇ ਕੋਲ ਖੜਾ ਰਵੇ ਕਿ ਜਦੋਂ ਘਰ ਵਾਲੇ ਸੌਣ ਤੇ ਮੈਂ ਕੁਝ ਸਮਾਨ ਚੋਰੀ ਕਰਾਂ ਤੇ ਨਿਕਲ ਜਾਵਾਂ ਐਸਾ ਜਾਗਣਾ ਨਾ ਹੋਵੇ ਕਿਸੇ ਦੇ ਦਰ ਤੇ ਜਾ ਕੇ ਖੜਾ ਰਵੇ ਕਿ ਕਦੋਂ ਕੋਈ ਘਰ ਵਾਲਾ ਸੌਵੇ ਤੇ ਮੈਂ ਆਪਣਾ ਬੁਰਾ ਕਰਮ ਕਮਾ ਕੇ ਜਾਵਾਂ ਉਹ ਜਾਗਣਾ ਚੰਗਾ ਹੈ ਜਿਹੜਾ ਹਰੀ ਦੀ ਕੀਰਤੀ ਕਰਦੇ ਆ ਉਹਦਾ ਜਸ ਗਾਉਂਦੇ ਆ ਬਾਣੀ ਪੜਦੇ ਆ ਜਾਗਿਆ ਜਾਏ ਉਹ ਮੰਗਣਾ ਨੀਕਾ ਹੈ ਨੀਕਾ ਤੋਂ ਭਾਵ ਚੰਗਾ ਸ਼ੋਭ ਨੀਕ ਸੁਹਾਵਣਾ ਹਰ ਜਸ ਗੁਰ ਤੇ ਮੰਗਣਾ ਉਹ ਮੰਗਣਾ ਚੰਗਾ ਹੈ ਕਿ ਹੇ ਸੱਚੇ ਪਾਤਸ਼ਾਹ ਮੈਂ ਤੇਰਾ ਜਸ ਗਾਉਂਦਾ ਰਵਾਂ ਹੋਰ ਤਾਂ ਚੀਜ਼ਾਂ ਹੋਰ ਵਸਤਾਂ ਹੋਰ ਦਾਤਾਂ ਤੋਂ ਮੈਨੂੰ ਦੇ ਹੀ ਦੇਣੀਆਂ ਨੇ ਜਦੋਂ ਮੈਂ ਤੇਰੇ ਨਾਲ ਜੁੜ ਜਾਵਾਂਗਾ ਮੈਨੂੰ ਸਭੋ ਕੁਝ ਪ੍ਰਾਪਤ ਹੋ ਜਾਣਾ ਮੈਨੂੰ ਪਤਾ ਹੈ ਤੁਸੀਂ ਬਾਣੀ ਵਿੱਚ ਆਖਦੇ ਹੋ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿੱਤ ਲਾਈ ਹੈ ਮੈਨੂੰ ਪਤਾ ਹੈ ਜੇ ਮੈਂ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲਿਆ ਤਾਂ ਮੈਂ ਜਿਹੜੀ ਵੀ ਵਸਤੂ ਚਾਹਵਾਂਗਾ ਉਹ ਹੀ ਤੁਸੀਂ ਮੈਨੂੰ ਦੇ ਦੇਣੀ ਕਿਉਂਕਿ ਤੁਸੀਂ ਮੇਰੇ ਕੋਲੋਂ ਲੁਕਾਇਆ ਹੀ ਕੁਝ ਨਹੀਂ ਤੁਹਾਡੇ ਤਾਂ ਭੰਡਾਰ ਭਰੇ ਪਏ ਨੇ ਹੁਣੇ ਹੀ ਨਹੀਂ ਹੁੰਦੇ ਇੰਨਾ ਕੁਝ ਝੋਲੀਆਂ ਭਰ ਭਰ ਕੇ ਹਰ ਕੋਈ ਲਈ ਜਾ ਰਿਹਾ ਹੈ ਪਰ ਤੂੰ ਦੇਣ ਵਾਲਾ ਨਿਤ ਨਵਾਂ ਨਰੋਆ ਕਰੋ ਕਿਰਪਾ 10 ਮਿੰਟ ਸਮਾਂ ਬਾਕੀ ਹੈ ਮਿਲ ਕਰਕੇ ਗਾਇਨ ਕਰੀਏ।

ਪਿਆਰੀ ਸਾਧ ਸੰਗਤ ਜੀਓ, 4-5 ਮਿੰਟ ਦਾ ਸਮਾਂ ਜਿਹੜਾ ਬਾਕੀ ਦੱਸ ਰਿਆਂ ਦਾ ਬਚਿਆ ਹੈ, ਮੈਂ ਚਾਹੁੰਦਾ ਆਪਾਂ ਸਾਰੇ ਮਿਲ ਕੇ ਉੱਚੀ ਆਵਾਜ਼ ਵਿੱਚ ਵਾਹਿਗੁਰੂ ਦਾ ਜਾਪ ਕਰੀਏ, ਤਾਂ ਕਿ ਸਾਡਾ ਸਾਰਿਆਂ ਦਾ ਮਨ ਇਕਾਗਰ ਹੋਵੇ, ਸਾਡੀਆਂ ਹਾਜ਼ਰੀਆਂ ਗੁਰੂ ਦਰ 'ਤੇ ਪ੍ਰਵਾਨ ਹੋ ਜਾਣ। ਮੇਰੇ ਸਾਥੀ ਮੇਰੇ ਨਾਲ ਜਪਣਾ ਕਰਨਗੇ, ਬਾਕੀ ਸਾਰੀ ਸੰਗਤ ਪਿੱਛੇ ਜਪਣਾ ਕਰੇ ਜੀ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਮਿਲ ਕਰਕੇ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਜਪਣਾ ਕਰੀ।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਜਪਿਆ ਥਾਂ ਪਾ ਦੇਣ, ਸਭਨਾਂ ਨੂੰ ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦਸਰਿਆਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਆ ਗਿਆ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪਾਪ ਕੀਤਾ, ਪਰਮੇਸ਼ਰ ਬੰਤ ਬਣਾਈ ਫਿਰ ਡੋਰਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਰਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨੇ ਆਪ ਜੀ ਨੂੰ ਬੜੇ ਹੀ ਰਸਪੇ ਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਨਾਲ ਨਾਮ ਜਪਾਇਆ, ਬਹੁਤ ਹੀ ਵਧੀਆ ਗੱਲ ਹੋਈ ਕਿਉਂਕਿ ਦੋਨੋਂ ਹੀ ਸਾਨੂੰ ਚਾਹੀਦੇ ਨੇ। ਸੋ ਸੂਚਨਾਵਾਂ, ਹੁਣ ਸੂਚਨਾਵਾਂ ਦੇ ਨਾਲ ਬੇਨਤੀ ਹੈ ਸਤਿਕਾਰ ਯੋਗਿਆਂ ਦੀ ਆਪਣੇ ਗੁਰਮੇਲ ਸਿੰਘ ਜੀ ਟਾਂਟੋ ਵਾਲਿਆਂ ਨੂੰ ਕਿ ਉਹ ਉਹਨਾਂ ਨੇ ਕਥਾ ਸ਼ੁਰੂ ਕਰਨੀ ਹੈਗੀ 1 ਵਜੇ ਤੱਕ, ਅਤੇ ਮੈਂ 1-2 ਮਿੰਟ ਲਾ ਲਵਾਂ। ਇੱਕ ਤਾਂ ਅੱਜ ਸ਼ਾਮ ਨੂੰ ਥੋੜ੍ਹੀ ਜਿਹੀ ਅਦਲੇ ਬਦਲੀ ਹੈਗੀ ਸਕੈਜੂਅਲ ਦੇ ਵਿੱਚ, ਸਾਡੇ ਪਾਸ ਆ ਰਹੇ ਨੇ ਬਾਬਾ ਬਲਕਾਰ ਸਿੰਘ ਜੀ 5 ਗਰਾਈਆਂ ਵਾਲੇ 7:30 to 8:30 ਅੱਜ ਸ਼ਾਮ ਨੂੰ ਸਪੈਸ਼ਲ ਤੌਰ 'ਤੇ ਉਹ ਆਏ ਅਤੇ ਉਹਨਾਂ ਪਾਸ ਇਹ ਸਮਾਂ ਸੀਗਾ। ਸੋ ਉਹਨਾਂ ਨੂੰ 7:30 to 8:30 ਦਾ ਸਮਾਂ ਦੇ ਦਿੱਤਾ ਗਿਆ ਹੈਗਾ ਸ਼ਾਮ ਦਾ ਅੱਜ। ਸੰਗਤਾਂ ਨੋਟ ਕਰ ਲਓ, ਜੋ ਇੰਟਰਨੈਟ 'ਤੇ ਵੀ ਸਰਵਣ ਕਰ ਰਹੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਸ ਵੇਲੇ ਆ ਕੇ ਜ਼ਰੂਰ ਉਹਨਾਂ ਪਾਸੋਂ ਆਪ ਨੇ ਕਥਾ ਸਰਵਣ ਕਰਨ ਦੀ ਕਿਰਪਾ ਕਰਨੀ ਜੀ। ਹੁਣ ਸੂਚਨਾਵਾਂ ਜੀ, ਇੱਕ ਤਾਂ ਆਪਾਂ 31 ਰਾਗ ਦਰਾਰ ਕਰ ਰਹੇ ਹੈਗੇ ਹਾਂ ਸਤੰਬਰ ਦੇ 11, 12, 13 ਨੂੰ। ਉਹ ਨੋਟ ਕਰ ਲਓ ਆਪਣੀ ਡਾਇਰੀ 'ਚ, ਆਪ ਜੀ ਨੇ ਆਪ ਜ਼ਰੂਰ ਆ ਕੇ ਕੀਰਤਨ ਸਰਵਣ ਕਰਨ ਦੀ ਕਿਰਪਾ ਕਰਨੀ ਉਹ ਰਾਗ ਅਨੁਸਾਰ। ਦੂਸਰਾ ਸਾਡੇ ਪਾਸ ਅਗਸਤ ਤਕਰੀਬਨ 10 ਦਿਨ ਬਾਅਦ, ਅੱਜ ਤੋਂ ਅਗਸਤ 7, 8, 9 ਨੂੰ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ। ਨੋਟ ਕਰ ਲਓ ਸਮਾਂ ਅਤੇ ਡੇਟ, 7 ਅਗਸਤ ਅਤੇ 8 ਅਗਸਤ ਦੋਨਾਂ ਦਿਨਾਂ 'ਚ ਸ਼ਾਮ ਨੂੰ ਉਹਨਾਂ ਦਾ ਸਮਾਂ ਇੱਕੋ ਹੀ ਹੈਗਾ, ਉਹ ਸਮਾਂ ਹੈਗਾ ਜੀ 6 to 9 ਅਤੇ ਕਥਾ ਕੀਰਤਨ ਦਾ। 9 ਤਰੀਕ ਨੂੰ 9 ਅਗਸਤ ਨੂੰ ਹੈਗਾ ਸਮਾਂ ਉਹਨਾਂ ਦੁਪਹਿਰ ਵੇਲੇ 11 to 2, 3-3 ਘੰਟੇ ਦਾ ਹੈਗਾ ਤਿੰਨੇ ਦਿਨ। ਨੋਟ ਕਰ ਲਓ ਅਤੇ ਆ ਕੇ ਹਾਜ਼ਰੀ ਭਰ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲੈਣੀਆਂ ਕਿਉਂਕਿ ਉਹ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਇਸ ਕਰਕੇ। ਬਾਕੀ ਮੈਂ ਸੂਚਨਾਵਾਂ ਨਾ ਹੀ ਦੇਣੀਆਂ ਹੁਣ ਤੁਹਾਨੂੰ ਮੁੱਖ ਰੱਖਦੇ ਹੋਏ, ਗਿਆਨੀ ਜੀ ਨੂੰ ਬੇਨਤੀ ਕਰਾਂ ਕਿ ਉਹ ਆਪ ਜੀ ਨੂੰ ਠੀਕ 1 ਵਜੇ ਤੱਕ ਲਾਹੀ ਬਣ ਦੀ ਕਥਾ ਵਿਚਾਰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਰਤਨ ਰਤਨ ਪਦਾਰਥ ਬਹੁਤ

तिन हथ चढ़िया राम गुरबाणी लागे तिन हथ चढ़िया

ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹਰਿ, ਨਾਨਕ ਭੇਦ ਨ ਪਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹ ਸੇਵਕ ਜਨ ਮਾਨੈ,

ਇਹ ਤੇ ਜਪਜੀ ਸਾਹਿਬ ਚ ਪੜ੍ਹਦੇ ਹੋ ਨਾ, ਇੱਕ ਮਾਝ ਰਾਗ ਵਿੱਚ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਆਉਂਦੇ ਨੇ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਇੱਥੇ ਆ ਗਿਆ ਨਾ। ਫਿਰ ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਉੱਥੇ ਹੋਰ ਲਾਇਆ ਵੀ ਜਿਹੜੇ ਨਾਮ ਜਪਣ ਵਾਲਿਆਂ ਦਾ ਸੰਗ ਕਰਨ ਵਾਲੇ ਨੇ, ਨਾਮ ਜਪਣ ਵਾਲਿਆਂ ਦਾ ਸੰਗ ਕਰਨ ਵਾਲੇ ਨੇ ਤਾਂ ਮੇਰੇ ਗਰੀਬ ਪਰਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਵੀ ਛੁਟਕਾਰਾ ਹੋ ਜਾਂਦਾ ਜੇ ਆਖੋ ਗੱਜ ਕੇ ਸਤਨਾਮ ਵਾਹਿਗੁਰੂ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨੀ ਇੱਕ ਵਾਰ ਸ੍ਰੀ ਵਾਹਿਗੁਰੂ ਕਹੀਓ, ਇੱਕ ਵਾਰ ਵਾਹੇ ਨਾਮ ਹੈ ਅਚਰਜ ਦਾ, ਗੋ ਨਾਮ ਹੈ ਹਨੇਰੇ ਦਾ, ਰੂਹ ਨਾਮ ਹੈ ਗੁਰਮੁਖੋ ਪ੍ਰਕਾਸ਼ ਦਾ, ਸਾਡੇ ਅੰਦਰ ਗਿਆਨ ਦਾ ਹਨੇਰਾ ਹੈ, ਬਾਹਰ ਦੱਸੈ ਚਾਨਣਾ ਦਿਲ ਅੰਧਿਆਰੀ ਰਾਤ। ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਕੇਵਲ ਗੁਰੂ ਦਾ ਸ਼ਬਦ ਵਾਹਿਗੁਰੂ ਹੈ, ਉਹ ਸ਼ਬਦ ਜਪ ਜਪ ਕੇ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰ ਕਰਕੇ। ਸ੍ਰੀ ਮਾਨ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾ ਸੁਵਾਸਾ ਨਾਲ ਨਿਭਾਈ ਹੈ। ਜਿਸ ਵੇਲੇ ਤੁਸੀਂ ਬਚਨ ਪੜ੍ਹਦੇ ਹੋ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ ਗਏ, ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਬੀਬੀਆਂ ਨੇ ਗਲਾਂ ਚ ਹਾਰ ਪਵਾਏ, ਸਿੱਖੀ ਬੰਦ ਇੱਥੇ ਪੂਰਾ ਹੁੰਦਾ ਹੈ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ, ਇੱਥੇ ਆ ਕੇ ਬੰਦ ਪੂਰਾ ਹੋ ਜਾਂਦਾ ਜੀ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਜੀ ਵਾਹਿਗੁਰੂ। ਸਵੇਰੇ ਬਚਨ ਚੱਲ ਰਹੇ ਸੀ, ਸਰੀਰ ਕਾਹਦੇ ਨਾਲ ਚੱਲਦਾ ਹੈ, ਪਵਨ ਨਾਲ। ਪਵਨ ਕੀ ਹੈ? ਹਵਾ। ਹਵਾ ਕੀ ਹੈ? ਸਵਾਸ। ਇਹਨਾਂ ਸਵਾਸਾਂ ਦੁਆਰੇ ਸਰੀਰ ਚੱਲਦਾ ਹੈ। ਤਾਂ ਮਹਾਰਾਜ ਕਹਿੰਦੇ ਕੇਸੀ ਸਵਾਸਾਂ ਨਾਲ ਨਿਭਾਈ, ਸਰੀਰ ਸਵਾਸਾਂ ਨਾਲ ਚੱਲਦਾ ਹੈ, ਕੇਸ ਤੋਂ ਬਿਨਾਂ ਸਿੱਖ ਅਧੂਰਾ ਹੈ, ਕੇਸ ਗੁਰੂ ਦੀ ਮੋਹਰ ਹੈ। ਗਰੀਬ ਪਰਿਵਾਰ ਸੱਚੇ ਪਾਤਸ਼ਾਹ, ਜਿਸ ਵੇਲੇ ਆਪਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਪੜ੍ਹਦਿਆਂ, ਗੁਰਮੁਖੋ ਪੂਲੇ ਨਗਰ ਦੇ ਰਹਿਣ ਵਾਲੇ ਨੇ, ਹਰ ਵੇਲੇ ਗੁਰੂ ਗੁਰੂ ਦਾ ਜਾਪ ਜਪਣ ਵਾਲੇ ਨੇ, ਅਜੇ ਗੁਰੂ ਸਵਾਰੀ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੂੰ ਸੱਚ ਖੰਡ ਗਿਆ ਕੋਈ ਬਹੁਤਾ ਲਮੇਰਾ ਸਮਾਂ ਨਹੀਂ ਹੋਇਆ, ਤਕਰੀਬਨ 15-16 ਸਾਲ ਦਾ ਸਮਾਂ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਇਆ ਅਜੇ ਕੋਈ ਬਹੁਤਾ ਲਮੇਰਾ ਸਮਾਂ ਨਹੀਂ ਹੋਇਆ, ਤਕਰੀਬਨ 10-11 ਸਾਲ ਦਾ ਸਮਾਂ ਹੈ। ਉਸ ਤੋਂ ਬਾਅਦ ਤਕਰੀਬਨ ਗੁਰੂ ਪਿਆਰੀ ਸੰਗਤ ਜੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਪੂਲੇ ਨਗਰ ਜਨਮ ਹੁੰਦਾ ਹੈ। ਧੰਨੋ ਮਾਤਾ ਇੱਕ ਛੋਟਾ ਜਿਹਾ ਗ੍ਰੰਥ ਹੈ ਜੀ, ਜਿਹਦਾ ਨਾਮ ਹੈ ਭਾਵਰ ਸਿਮਰਤ, ਜਿਹਦਾ ਨਾਮ ਹੈ ਭਾਵਰ ਸਿਮਰਤ। ਉਹਦੇ ਕਰਤੇ ਨੇ ਇੱਕ ਬਚਨ ਬੜਾ ਪਿਆਰਾ ਲਿਖਿਆ ਜੀ, ਉਹ ਭਾਈ ਸਾਹਿਬ ਜੀ ਕਹਿੰਦੇ ਨੇ ਹਰ ਨਾਮ ਭਜੋ ਜਗ ਭੀਤਰ ਜੇ, ਜਨਨੀ ਸੁੱਤ ਜਾ ਬਿੱਧ ਕੋ ਉਪਜਾਏ, ਅਥਵਾ ਜਨਨੀ ਸੁੱਤ ਸੋਏ ਜਣੇ, ਰਨ ਭੀਤਰ ਜੋ ਅਰ ਕੇ ਦਲ ਘਾਏ। ਤੀਜਾ ਬੋਲ, ਸਿਰ ਲੋ ਤਨ ਦਾਨ ਕਰੇ ਜਗ ਮੈਂ, ਸ਼ੁਭ ਕੇ ਜਨਨੀ ਸੁੱਤ ਜੋ ਨਿਪ ਜਾਏ, ਇਨ ਤੀਨ ਬਿਨਾ ਕ੍ਰਿਮ ਕੇ ਸੁੱਤ ਕੇ ਹਿਤੋ, ਜੋ ਬਣ ਨਹੇ ਆਕਾਜ ਗਵਾਏ। ਉਹ ਭਾਈ ਸਾਹਿਬ ਜੀ ਲਿਖਦੇ ਨੇ ਕਹਿੰਦੇ ਮਾਂ ਜਨਮ ਦੇਵੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਹੋਵੇ, ਹਰ ਨਾਮ ਭਜੋ ਜਗ ਭੀਤਰ ਜੇ, ਜਨਨੀ ਸੁੱਤ ਜਾ ਬਿੱਧ ਕੋ ਉਪਜਾਏ, ਅਥਵਾ ਜਨਨੀ ਸੁੱਤ ਸੋਏ ਜਣੇ, ਰਨ ਭੀਤਰ ਜੋ ਅਰ ਕੇ ਦਲ ਕਹਾਏ। ਜਾਂ ਬਾਬਾ ਦੀਪ ਸਿੰਘ ਜੀ ਵਰਗੇ ਨੂੰ ਜਨਮ ਦੇਵੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਜਿਹੜੇ ਲੱਖਾਂ ਦੇ ਨਾਲ ਮੁਕਾਬਲਾ ਕਰ ਜਾਂਦੇ ਨੇ। ਤੀਜਾ ਬੋਲ ਕਰਦੇ ਨੇ, ਸਿਰ ਲੋ ਤਾਂ ਦਾਨ ਕਰੇ ਜਗ ਮੈਂ, ਕਹਿੰਦੇ ਆਪਾ ਵਾਰ ਦੇਵੇ ਸਿਰ ਦਾਨ ਕਰ ਦੇਵੇ, ਭਾਈ ਤਾਰੂ ਸਿੰਘ ਵਾਂਗਰ ਤੇਵੇਂ ਦੀ ਮਾਂ ਹੋਵੇ ਜਿਹਨੇ ਜਨਮ ਦਿੱਤਾ ਹੋਵੇ। ਉਸ ਮਾਂ ਨੂੰ ਧੰਤਾ ਦੇ ਯੋਗ ਆਖਿਆ ਹੈ, ਧਨ ਜਨਨੀ ਜਿਣ ਜਾਇਆ, ਧਨ ਪਿਤਾ ਪ੍ਰਧਾਨ। ਗੁਰੂ ਸਵਾਰੀ ਸੰਗਤ ਜੀ ਜਿਸ ਵੇਲੇ ਜਨਮ ਹੋਇਆ ਹੈ, ਉਸ ਵੇਲੇ ਤੋਂ ਮਾਂ ਨੇ ਨਾਮ ਦੀ ਗੁੜਤੀ ਦਿੱਤੀ ਹੈ, ਆਪਣੀ ਗੋਦ ਵਿੱਚ ਲੈ ਕਰਕੇ ਆਪਣਾ ਦੁੱਧ ਪਿਉਂਦਿਆਂ, ਸੀਨੇ ਦਾ ਖੂਨ ਪਿਉਂਦਿਆਂ ਹੋਇਆ ਉਹਨੂੰ ਨਾਮ ਦੀਆਂ ਲੋਰੀਆਂ ਦਿੰਦੀ।

0: ਕਰਦੀ ਹੈ ਤੇ ਕੇਸਾਂ ਦੀ ਪਾਲਣਾ ਕਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਇਤਿਹਾਸ ਸਰਵਣ ਕਰਾਉਂਦੀ ਹੈ, ਉਹ ਮਹਾਂ ਧੰਨ ਹੈ। ਭਾਈ ਮਤੀ ਦਾਸ ਜੀ ਦਾ ਇਤਿਹਾਸ ਸਰਵਣ ਕਰਵਾਉਂਦੀ ਹੈ, ਭਾਈ ਦਿਆਲਾ ਜੀ ਦਾ ਇਤਿਹਾਸ ਸਰਵਣ ਕਰਵਾਉਂਦੀ ਹੈ, ਕਿਧਰੇ ਲੈ ਜਾਂਦੀ ਹੈ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ, ਫਿਰ ਵੱਡੇ ਸਾਹਿਬਜ਼ਾਦਿਆਂ ਦਾ, ਫਿਰ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰਵਾਉਂਦੀ ਹੈ। ਸਮਾਂ ਆਪਣੀ ਚਾਲ ਚੱਲਿਆ ਹੈ। ਜ਼ਕਰੀਆ ਖਾਨ ਨਵਾਬ ਜਿਹੜਾ ਹੈ, ਲਾਹੌਰ ਦਾ ਨਵਾਬ ਬਣਿਆ ਹੈ, ਇਹਦੇ ਦੋ ਹੋਰ ਅਹਿਲਕਾਰ ਨੇ ਜਿਨ੍ਹਾਂ ਦਾ ਨਾਮ ਹੈ ਜਸ ਪਤਰ ਰਾਏ ਤੇ ਲੱਖ ਪਤਰ ਰਾਏ। ਇਹ ਦੋਨੋਂ ਆਪਸ ਵਿੱਚ ਸਕੇ ਭਰਾ ਨੇ। ਤਾਂ ਗੁਰੂ ਸਵਾਰੀ ਸੰਗਤ ਜੀ, ਉਸ ਵੇਲੇ ਦਾ ਵਾਕਿਆ ਆਰੰਭ ਹੋ ਗਿਆ ਜਿਸ ਵੇਲੇ ਮੱਸੇ ਰੰਗੜ ਨੂੰ ਵੀ ਕਿਧਰੇ ਗੁਰੂ ਸਵਾਰੀ ਸੰਗਤ ਜੀ ਇਸ ਜ਼ਕਰੀਆ ਨੇ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਵੇਸ਼ਵਾ ਨਚਾਉਣ ਵਾਸਤੇ ਤਾਂ ਕੋ ਕਰਮ ਕਰਨ ਵਾਸਤੇ ਅੰਦਰ ਵਾੜ ਦਿੱਤਾ ਸੀ। ਦੋ ਗੁਰੂ ਕੇ ਪਿਆਰੇ ਲਾਲ ਆਏ ਸੀ, ਭਾਈ ਮਹਿਤਾਬ ਸਿੰਘ ਜੀ ਭੰਗੂ ਤਾਂ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਜਿਹੜੇ ਮੱਸੇ ਰੰਗੜ ਦਾ ਸਿਰ ਕਲਮ ਕਰਕੇ ਲੈ ਗਏ ਸਨ। ਤਾਂ ਗੁਰੂ ਸਵਾਰੀ ਸੰਗਤ ਜੀ, ਉਹ ਇਤਿਹਾਸ ਸਾਰਾ ਚੱਲਦਾ ਹੈ ਜਿਸ ਵੇਲੇ ਸਮਾਂ ਚੱਲਦਾ ਹੈ। ਜ਼ਕਰੀਆ ਖਾਨ ਇੱਕ ਦਿਨ ਸੁਭਾਵਕ ਆਪਣੀ ਸਭਾ ਵਿੱਚ ਕਹਿੰਦਾ ਹੈ, ਮੈਂ ਸਿੱਖਾਂ ਨੂੰ ਤੇ ਮਾਰ ਦਿੱਤਾ ਹੈ, ਹੁਣ ਤੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਭਗਤ ਨਿਰੰਜਣੀਆ ਜੰਡਿਆਲੇ ਦਾ ਰਹਿਣ ਵਾਲਾ ਉਹ ਕਹਿਣ ਲੱਗਾ, ਜਾ ਉਹ ਨਵਾਬ, ਤੇਰੀਆਂ ਗੱਲਾਂ ਅਜੇ ਝੂਠੀਆਂ ਨੇ, ਅਜੇ ਸਿੱਖ ਬਹੁਤ ਨੇ। ਕਹਿਣ ਲੱਗਾ, ਮੈਨੂੰ ਨਜ਼ਰ ਕੋਈ ਨਹੀਂ ਆਉਂਦੇ। ਕਹਿਣ ਲੱਗੇ, ਸਿੱਖ ਬਹੁਤ ਨੇ ਜਿਨ੍ਹਾਂ ਨੂੰ ਅੰਨ ਜਲ ਛਕਾਰਿਆ ਏ। ਪੂਲੇ ਨਗਰ ਦਾ ਰਹਿਣ ਵਾਲਾ ਜਿਹਨੂੰ ਕਹਿੰਦੇ ਨੇ ਭਾਈ ਤਾਰੂ ਸਿੰਘ ਜੀ, ਨਾਲ ਇਹਦੀ ਛੋਟੀ ਭੈਣ ਹੈ ਜਿਹਦਾ ਨਾਮ ਹੈ ਬੀਬੀ ਤਾਰੂ। ਤੇ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਇਹ ਸਮਾਂ ਚੱਲਿਆ ਏ, ਉਹਨਾਂ ਦਿਨਾਂ ਦਾ ਇੱਕ ਵਾਕਿਆ ਹੋ ਜਾਂਦਾ ਹੈ। ਉਹਨਾਂ ਦਿਨਾਂ ਦੇ ਵਿੱਚ ਜਿਸ ਵੇਲੇ ਖਬਰ ਪਹੁੰਚਦੀ ਹੈ, ਇੱਕ ਵਿਚਾਰਾ ਗਰੀਬ ਜਿਹਦਾ ਨਾਮ ਹੈ ਕਰੀਮ ਬਖਸ਼, ਮੁਸਲਮਾਨ ਗੋਰ ਦਾ ਹੈ, ਉਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਸ਼ਾਮਾਂ ਨੂੰ ਘਰ ਆਉਂਦਾ ਹੈ। ਤੇ ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਮਿਲਦਾ ਹੈ ਨਾ, ਉਹ ਬਹੁਤ ਭੁੱਬਾ ਮਾਰ ਮਾਰ ਕੇ ਰੋਇਆ। ਕਹਿਣ ਲੱਗਾ, ਸਿੱਖਾ ਮੈਂ ਤੇਰੇ ਘਰ ਆਇਆ ਹੈ। ਭਾਈ ਤਾਰੂ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਕਹਿਣ ਲੱਗੀ, ਜੇ ਤੂੰ ਆਇਆ ਹੈ ਤੂੰ ਰੋ ਨਾ, ਤੂੰ ਰੋ ਨਾ, ਸਾਡੇ ਘਰ ਵਿੱਚ ਜੋ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਹੈ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਸਾਡੇ ਘਰ ਜੋ ਅੰਨ ਜਲ ਹੈ ਉਹ ਲੋੜਵੰਦਾਂ ਨੂੰ ਦੇ ਕੇ ਤਾਂ ਫਿਰ ਅਸੀਂ ਪਿੱਛੋਂ ਛੱਕਦੇ ਹਾਂ, ਕਿਉਂਕਿ ਗੁਰਸਿੱਖ ਦੀ ਇਹ ਕਰਨੀ ਵੀ ਹੁੰਦੀ ਹੈ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਗੁਰਸਿੱਖਾਂ ਨੂੰ ਦੇ ਕੇ ਛਕਾ ਕੇ ਜੇ ਬਚ ਜਾਂਦਾ ਹੈ ਤੇ ਛੱਕ ਲੈਂਦਾ ਹੈ ਪਰਮਾਤਮਾ ਤੇਰਾ ਸ਼ੁਕਰ ਹੈ, ਅਗਰ ਨਹੀਂ ਬਚਦਾ ਤੇ ਤਾਂ ਵੀ ਪਰਮਾਤਮਾ ਤੇਰਾ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਤਾਂ ਕਰੀਮ ਬਖਸ਼ ਨੇ ਭੁੱਬਾ ਮਾਰ ਕੇ ਰੋਇਆ। ਪੱਟੀ ਦਾ ਹਾਕਮ ਜਿਹੜਾ ਹੈ, ਕਿਉਂਕਿ ਪੂਲੇ ਨਗਰ ਤੋਂ ਪੱਟੀ ਸ਼ਹਿਰ ਕੋਈ ਦੂਰ ਨਹੀਂ ਹੈ, ਉਹੀ ਪੱਟੀ ਜੇ ਜਿੱਥੋਂ ਦਾ ਦੁਨੀ ਚੰਦ ਬਾਦਸ਼ਾਹ ਆਪਣੀਆਂ ਬੱਚੀਆਂ ਨੂੰ ਕਹਿੰਦਾ ਸੀ ਤੁਸੀਂ ਕਿਹਦਾ ਦਿੱਤਾ ਖਾਂਦੀਆਂ, ਉਹ ਜਿਨ੍ਹਾਂ ਵਿੱਚੋਂ ਪੰਜਾਂ ਨੇ ਕਹਿ ਦਿੱਤਾ ਸੀ ਬਾਪ ਤੇਰਾ, ਤਾਂ ਬੀਬੀ ਰਜਨੀ ਨੇ ਇੱਕੋ ਹੀ ਗੱਲ ਕਹੀ ਸੀ, ਦੇਣ ਵਾਲਾ ਪਿਤਾ ਜੀ ਕਿਸੇ ਨੂੰ ਕੋਈ ਨਹੀਂ ਹੈ, ਜੇ ਅਸੀਂ ਖਾ ਰਹੀਆਂ ਤੇ ਅਸੀਂ ਪਰਮਾਤਮਾ ਦਾ ਖਾ ਰਹੀਆਂ ਹੈ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾ ਰਹੇ ਹਾਂ ਪ੍ਰਮਾਤਮਾ। ਉਸ ਵੇਲੇ ਮੈਂ ਆਪਣੇ ਵਿਸ਼ੇ ਵੱਲੇ ਆ ਜਾਵਾਂ। ਕਰੀਮ ਬਖਸ਼ ਨੇ ਬੇਨਤੀ ਕੀਤੀ, ਅੱਜ ਮੇਰੀ ਧੀ ਨੂੰ ਜੋਰਾ ਜਫਰੀ ਲੈ ਗਏ ਨੇ, ਹਾਕਮ ਨੇ ਆਪਣੇ ਨਾਲ ਨਿਕਾਹ ਕਰਨਾ ਹੈ, ਮੇਰੀ ਧੀ ਜੱਤ ਸੱਤ ਵਾਲੀ ਹੈ। ਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਜੇ ਤੂੰ ਆ ਗਿਆ ਹੈ ਤੇ ਜਿਹੜੇ ਸਿੱਖ ਨੇ ਉਹ ਗਰੀਬਾਂ ਦੀਆਂ ਸਹਾਇਤਾ ਕਰਨ ਵਾਲੇ ਨੇ, ਸਾਡਾ ਤੇ ਵਾਕਿਆ ਰਿਹਾ ਹੈ ਜਿਵੇਂ ਜਿਵੇਂ ਜ਼ੁਲਮ ਕਰਦੇ ਆਏ ਨੇ। ਕਿਧਰੇ ਅਹਿਮਦ ਸ਼ਾਹ ਅਬਦਾਲੀ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਜਾਂ ਹਿੰਦੂ ਵੀਰਾਂ ਦੀਆਂ ਲੜਕੀਆਂ ਨੂੰ ਲੈ ਕੇ ਜਾਂਦੇ ਸਨ, ਸਰਦਾਰ ਬਘੇਲ ਸਿੰਘ ਜੀ, ਜੱਸਾ ਸਿੰਘ ਜੀ ਰਾਮਗੜੀਆ, ਜੱਸਾ ਸਿੰਘ ਜੀ ਆਲੂ ਵਾਲੀਆ, ਬੇਅੰਤ ਜਿਹੜੇ ਸੂਰਮੇ ਸਨ, ਉਸ ਵੇਲੇ ਹੱਲਾ ਬੋਲ ਕੇ ਉਹਨਾਂ ਬੱਚੀਆਂ ਨੂੰ ਛਡਾ ਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਕਰਦੇ ਸਨ। ਇਹ ਸਾਡਾ ਹੱਕ ਜਿਹੜਾ ਵਿਚਾਰੇ ਤੇ ਆਰੰਭ ਤੋਂ ਹੀ ਚੱਲਦਾ ਰਿਹਾ ਹੈ। ਬਾਬਾ ਜੀਤ ਸਿੰਘ ਜੀ ਛਡਾ ਕੇ ਲਿਆਏ ਸਨ, ਇਹ ਜਿਹੜਾ ਸਮੇਂ ਤੋਂ ਚੱਲਦਾ ਆ ਰਿਹਾ ਹੈ। ਗੁਰੂ ਸਵਾਰੀ ਸੰਗਤ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਸਿੱਖਾਂ ਨੂੰ ਦੱਸਿਆ ਜਿਹੜੇ ਜ਼ੁਲਮ ਦੇ ਖਾਤਰ ਆਪਣਾ ਕੁਰਬਾਨ ਕਰ ਰਹੇ ਸੀ, ਸੀਨਾ ਬਹਾ ਰਹੇ ਸਨ, ਜਿਸ ਵੇਲੇ ਸੁਣਿਆ ਹੈ, ਕਹਿਣ ਲੱਗੇ ਕੋਈ ਗੱਲ ਵੱਡੀ ਨਹੀਂ ਹੈ, ਰਾਤ ਦਾ ਸਮਾਂ ਹੋਇਆ ਹੈ, ਉਸ ਕਰੀਮ ਬਖਸ਼ ਨੂੰ ਖਾਲਸੇ ਨੇ ਆਪਣੇ ਘੋੜੇ ਤੇ ਪਿਛਾ ਬਿਠਾਇਆ ਹੈ, ਆਪ ਪਿਛਾ ਖੜ ਗਏ ਨੇ, ਜਦੋਂ ਜਾ ਕੇ ਆਵਾਜ਼ ਦਿੱਤੀ ਹੈ, ਦਰਵਾਜ਼ਾ ਖੁੱਲ੍ਹਾ ਹੈ, ਕਾਹਦੇ ਵਾਸਤੇ ਆਏ ਹੋ? ਇਹ ਕਹਿਣ ਲੱਗਾ ਮੈਂ ਸਮਝਾਉਣ ਵਾਸਤੇ ਆਪਣੀ ਬੱਚੀ ਨੂੰ ਆਇਆ ਹੈ, ਵੀ ਆਪਣੇ ਹਾਕਮ ਦੇ ਨਾਲ ਨਿਕਾਹ ਕਰ ਲੈਣਾ ਕਰ। ਜਦੋਂ ਦਰਵਾਜ਼ਾ ਖੁੱਲਿਆ, ਸਿੰਘ ਘੋੜਿਆਂ ਨੂੰ ਅੱਡੀ ਲਾ ਕੇ ਤੇ ਅੰਦਰ ਜਾ ਕੇ ਉਹਦਾ ਸਿਰ ਕਲਮ ਕਰਕੇ ਬੱਚੀ ਨੂੰ ਛੁਡਾ ਕੇ ਤੇ ਉਹਦੇ ਘਰ ਪਹੁੰਚਾ ਦਿੱਤਾ ਸੀ। ਉਸੇ ਟਾਈਮ ਹੀ ਜ਼ਕਰੀਆ ਖਾਨ ਨੂੰ ਇਹ ਖਬਰ ਪਹੁੰਚ ਗਈ ਵੀ ਇਹ ਕੁਝ ਹੋ ਰਿਹਾ ਹੈ। ਅਗਲੇ ਦਿਨ ਪੂਲੇ ਨਗਰ ਦੇ ਵਿੱਚ ਹਾਕਮ ਆ ਗਏ ਨੇ, ਸਰਕਾਰੀ ਫੌਜ ਆ ਗਈ ਹੈ, ਪੁਲਿਸ ਆ ਗਈ, ਦਗੜ ਦਗੜ ਹੋਇਆ ਹੈ। ਭਾਈ ਤਾਰੂ ਸਿੰਘ ਜੀ ਦੇ ਘਰ ਨੂੰ ਚਾਰ ਚੁਫੇਰੇ ਘੇਰਾ ਕਰ ਪਾ ਲੈਣਾ ਕੀਤਾ ਹੈ ਗੁਰੂ ਸਵਾਰੀ ਸੰਗਤ ਜੀ। ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਪਕੜਿਆ ਗਿਆ ਹੈ, ਉਹਦੀ ਭੈਣ ਨੂੰ ਪਕੜਿਆ ਗਿਆ ਹੈ, ਮਾਤਾ ਨੂੰ ਪਕੜਿਆ ਗਿਆ, ਸਾਰੇ ਨਗਰ ਦੇ ਲੋਕ ਇੱਕੋ ਹੀ ਗੱਲ ਕਹਿੰਦੇ ਸਨ, ਭਾਈ ਤਾਰੂ ਸਿੰਘ ਜੀ ਵਾਸਤੇ ਅਸੀਂ ਕੁਰਬਾਨ ਹੋ ਜਾਵਾਂਗੇ, ਪਰ ਭਾਈ ਤਾਰੂ ਸਿੰਘ ਜੀ ਤੁਹਾਨੂੰ ਨਾਲ ਨਹੀਂ ਜਾਣ ਦੇਵਾਂਗੇ। ਸਭ ਨਗਰ ਦੇ ਲੋਕ ਇਕੱਠੇ ਹੋ ਗਏ ਨੇ। ਭਾਈ ਤਾਰੂ ਸਿੰਘ ਜੀ ਨੇ ਉਹਨਾਂ ਸਾਰੇ ਗੁਰਮੁਖਾਂ ਨੂੰ ਗੁਰੂ ਫਤਿਹ ਬੁਲਾ ਕੇ ਤੇ ਆਵਾਜ਼ ਦੇ ਕੇ ਕਿਹਾ ਸੀ, ਮੈਂ ਗੁਰੂ ਦੇ ਲੇਖੇ ਲੱਗ ਜਾਵਾਂਗਾ, ਤੁਸੀਂ ਮੇਰੀ ਪਰਵਾਹ ਨਾ ਕਰੋ, ਮੇਰਾ ਜਨਮ ਹੀ ਗੁਰੂ ਦੀ ਕਿਰਪਾ ਦੁਆਰੇ ਹੋਇਆ ਹੈ ਤੇ ਗੁਰੂ ਦੀ ਖਾਤਰ ਮੈਂ ਸ਼ਹੀਦੀ ਪਾ ਜਾਵਾਂਗਾ। ਬੀਬੀ ਤਾਰੋ ਨੂੰ ਖੜਨ ਦਾ ਯਤਨ ਕੀਤਾ ਸੀ, ਗੁਰੂ ਕੇ ਖਾਲਸੇ ਸਿੱਖਾਂ ਨੇ ਅੱਗੇ ਹੋ ਕੇ ਉਹਨੂੰ ਬਚਾ ਲੈਣਾ ਕੀਤਾ। ਚਲਦਿਆਂ ਚਲਦਿਆਂ ਮੁੱਕਦੀ ਗੱਲ ਕਰੀਏ, ਜਿਸ ਵੇਲੇ ਲਾਹੌਰ ਪਹੁੰਚ ਗਏ ਨੇ, ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਕੈਦ ਕਰ ਦਿੱਤਾ ਹੈ, ਤਾਂ ਗੁਰੂ ਸਵਾਰੀ ਸੰਗਤ ਜੀ, ਉਸ ਵੇਲੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੱਖੀ ਸਰੂਪ ਤਿਆਗਣ ਵਾਸਤੇ ਵਾਰ ਵਾਰ ਸੁਨੇਹੇ ਭੇਜੇ ਨੇ, ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਤੇ ਧੰਨ ਗੁਰੂ ਦੀ ਸਿੱਖੀ ਜਿਨ੍ਹਾਂ ਨੇ ਸਿੱਖੀ ਕਮਾਲੀ ਹੈ। ਮੇਰਾ ਗੁਰੂ ਵੀ ਧੰਨ ਹੈ ਤੇ ਗੁਰੂ ਦੀ ਸਿੱਖੀ ਵੀ ਧੰਨ ਹੈ ਤੇ ਸਿੱਖ ਸਿੱਖੀ ਕਮਾਉਣ ਵਾਲੇ ਧੰਨ ਹੈ। ਤਾਂ ਹੀ ਤਾਂ ਮੈਂ ਸਵੇਰੇ ਬਚਨ ਪੜ੍ਹੇ ਸੀ ਨਾ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਉਂਦੇ, ਸਭ ਚਿਹਨ ਛੱਡ ਪੂਜੀਅਣ, ਕੌਣ ਕਰਮ ਕਮਾਉਂਦੇ, ਗੁਰ ਸਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹਟਾਉਂਦੇ। ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਸਭ ਹਿੱਲੇ ਲਾ ਲਏ ਨੇ, ਪਰ ਤਾਰੂ ਸਿੰਘ ਨੇ ਤਿਆਗਿਆ ਨਾ ਕੀਤੀ ਹੈ। ਭਾਈ ਤਾਰੂ ਸਿੰਘ ਨੇ ਜਿਸ ਵੇਲੇ ਲਾਲਚ ਦੇਣ ਦਾ ਯਤਨ ਕੀਤਾ ਹੈ ਨਾ, ਭਾਈ ਤਾਰੂ ਸਿੰਘ ਤੈਨੂੰ ਨਵਾਬੀਆਂ ਦਿੱਤੀਆਂ ਜਾਣਗੀਆਂ, ਤੈਨੂੰ ਰਾਜ ਭਾਗ ਦਿੱਤੇ ਜਾਣਗੇ, ਜੋ ਤੂੰ ਮੂੰਹ ਤੋਂ ਮੰਗੇਗਾ ਸੋ ਤੈਨੂੰ ਮਿਲ ਜਾਵੇਗਾ, ਪਰ ਜਿਹਨੇ ਮੁੱਖ ਤੋਂ ਗੁਰੂ ਦਾ ਨਾਮ ਮੰਗ ਲਿਆ ਹੋਵੇ ਨਾ, ਉਹ ਹੋਰ ਕੁਝ ਨਹੀਂ ਜੇ ਮੰਗਦਾ। ਗੁਰੂ ਕੇ ਕੀਰਤਨੀ ਨੇ ਸ਼ਬਦ ਪੜਿਆ ਸੀ, ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ, ਜਿਨ੍ਹਾਂ ਨੇ ਗੁਰੂ ਤੋਂ ਗੁਰੂ ਦਾ ਨਾਮ ਜਸ ਮੰਗ ਲਿਆ ਹੋਵੇ, ਉਹ ਦੁਨੀਆਂ ਦੇ ਪਦਾਰਥ ਨਹੀਂ ਜੇ ਮੰਗਦੇ। ਉਹਨਾਂ ਨੇ ਤੇ ਨਾਮ ਮੰਗ ਲਿਆ, ਲਾਲਚ ਦੇਣ ਦਾ ਯਤਨ ਕੀਤਾ। ਭਾਈ ਤਾਰੂ ਸਿੰਘ ਜੀ ਨੇ ਜੁੱਤੀ ਦੀ ਨੋਕ ਨਾਲ ਠੁਕਰਾਇਆ, ਸਾਡੇ ਛੋਟੇ ਬਾਬਿਆਂ ਵਾਂਗਰ, ਛੋਟੇ ਨਹੀਂ ਹੈ ਉਹ ਤੇ ਵੱਡੇ ਨੇ, ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਜਿਨ੍ਹਾਂ ਨੇ ਇਹ ਕਹੇ ਸੀ, ਹਮ ਜਾਨ ਦੇ ਕੇ ਆਪਣੀ ਔਰ ਕੀ ਜਾਨ ਬਚਾ ਚੱਲੇ, ਸਿੱਖੀ ਕੀ ਹਮ ਨੀ ਵਹਿ ਸਿਰੋਂ ਪੇ ਉਠਾ ਚੱਲੇ, ਸਲਤੰਤ ਸਿੰਘੋ ਕਾ ਹੈ ਪੌਦਾ, ਸਲਤੰਤ ਕਾ ਹੈ ਪੌਦਾ ਲਗਾ ਚੱਲੇ, ਗਾਦੀ ਔ ਤਖਤ ਅਬ ਕੌਮ ਪਾਏਗੀ, ਦੁਨੀਓ ਮੇ ਜ਼ਾਲਮੋ ਕਾ ਨਿਸ਼ਾ ਤੱਕ ਮਟਾਏਗੀ। ਉਹ ਬਾਬੇ ਜਿਨ੍ਹਾਂ ਨੇ ਕਿਹਾ ਸੀ ਜ਼ਾਲਮਾਂ ਦਾ ਤੇ ਖੁਰਾ ਖੋਜ ਮਟਾ ਦਿਆਂਗੇ, ਤੇ ਜਿਸ ਵੇਲੇ ਲਾਲਚ ਦਿੱਤਾ ਮੈਨੂੰ ਇੱਥੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਬੜੀ ਪਿਆਰੀ ਯਾਦ ਆਉਂਦੀ ਹੈ, ਉਹ ਬੜੇ ਸੋਹਣੇ ਬੋਲ ਲਿਖਦੇ ਨੇ, ਤੁਸੀਂ ਜਿੰਨੇ ਬੈਠੇ ਹੋ ਆਖੋਗੇ ਗੱਜ ਕੇ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ, ਬੜੀ ਸੋਹਣੀ ਪੌੜੀ ਹੈ। ਕਹਿੰਦੇ ਚਾਰ ਪਦਾਰਥ ਆਖੀਅਣ ਗੁਰੂ ਦਾ ਸਿੱਖ ਸਿੱਖੀ ਮੰਗਦਾ ਜੇ ਸਿੱਖੀ, ਚਾਰ ਪਦਾਰਥ ਕਹੇ ਜਾਂਦੇ ਨੇ, ਸਤਿਗੁਰ ਦੇ, ਸਤਿਗੁਰੂ ਦਿੰਦੇ ਨੇ, ਸਿੱਖ ਨਾ ਮੰਗੇ, ਸਿੱਖ ਮੰਗਦਾ ਨਹੀਂ ਹੈ, ਸਿੱਖ ਮੰਗਦਾ ਤੇ ਮਹਾਰਾਜ ਮੈਨੂੰ ਸਿੱਖੀ ਦੇ ਦੇ। ਚਾਰ ਪਦਾਰਥ ਆਖੀਅਨ ਸਤਿਗੁਰ ਦੇ, ਨਾ ਗੁਰ ਸਿੱਖ ਮੰਗੈ ਅੱਠ ਸਿੱਧੀ ਨਿੱਧੀ ਨਵੇਂ ਰਿੱਧ। ਨਾ ਗੁਰਸਿੱਖ ਢਾਕੇ ਟੰਗੈ, ਢਾਕੇ ਟੰਗੈ ਜਿਵੇਂ ਭੈਣਾਂ ਬੀਬੀਆਂ ਛੋਟਾ ਜਿਹਾ ਬੱਚਾ ਹੋਵੇ ਉਹਨੂੰ ਢਾਕੇ ਕੇ ਆਪਣੇ ਕੁੱਛੜ ਚੱਕ ਲੈਂਦੀਆਂ ਨੇ, ਉਹਨੂੰ ਢਾਕਾ ਕਹਿੰਦੇ ਨੇ। ਕਹਿੰਦੇ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ, ਗੁਰੂ ਦਾ ਸਿੱਖ ਆਪਣੇ ਕੱਛੇ ਨਹੀਂ ਮਾਰੀ ਫਿਰਦਾ, ਆਪਣੇ ਖਜ਼ਾਨੇ ਵਿੱਚ ਪਾ ਕੇ ਨਹੀਂ ਤੁਰਿਆ ਫਿਰਦਾ, ਮਲੋੜ ਪੈਣ ਤੇ ਮੈਂ ਵਰਤ ਲਾਵਾਂ, ਨਾ ਨਾ ਨਾ। ਉਹਦਾ ਤੇ ਬੰਦ ਬੰਦ ਕੱਟਿਆ ਜਾਵੇ ਉਹ ਤੇ ਸਿੱਖੀ ਮੰਗਦਾ ਹੈ, ਉਹ ਤੇ ਕੇਵਲ ਨਿਭ ਜਾਂਦੀ ਹੈ ਸਿੱਖੀ। ਇਹੀ ਗੱਲ ਮੈਂ ਥੋੜਾ ਜਿਹਾ ਬਾਹਰ ਨਿਕਲਾਂ ਫਿਰ ਇੱਥੇ ਆਵਾਂਗਾ। ਜਿਸ ਵੇਲੇ ਸਤਿਕਾਰਯੋਗ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਜਲਾਦ ਚਲਾਉਣ ਲੱਗਾ ਸੀ ਨਾ, ਸਾਹਮਣੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਿੰਜਰੇ ਵਿੱਚ ਮੌਜੂਦ ਨੇ, ਤੇ ਜਿਸ ਵੇਲੇ ਤਾਰੇ ਆਰੇ ਨੂੰ ਤਿੱਖਾ ਕੀਤਾ ਜਾ ਰਿਹਾ, ਜਪਜੀ ਜੀ ਦਾ ਪਾਠ ਚੱਲ ਰਿਹਾ ਹੈ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਸਤਾਰ ਵਿੱਚੋਂ ਇੱਕ ਛੋਟਾ ਜਿਹਾ ਕੰਘਾ ਕੱਢਿਆ ਮਹਾਰਾਜ ਨੂੰ। ਕੰਘਾ ਕਿੰਨੇ ਕੁ ਹੋਵੇਗਾ, ਅੱਜ ਤੁਹਾਨੂੰ ਮਿਲ ਜਾਂਦਾ ਪੰਜਾਂ ਦਸਾਂ ਰੁਪਈਆਂ ਦਾ। ਉਹ ਕੰਘਾ ਸਤਿਗੁਰੂ ਮਹਾਰਾਜ ਆਪਣੇ ਦਸਤਾਰੇ ਦੇ ਵਿੱਚੋਂ ਕੱਢ ਕੇ, ਤੇ ਜਿਹੜੇ ਕੰਘੇ ਦੇ ਦੰਦੇ ਸਨ ਨਾ ਉਹਨਾਂ ਉੱਤੇ ਮਹਾਰਾਜ ਗੋਠੇ ਦੀ ਨਾਲ ਦੀ ਉਂਗਲ ਜਿਹੜੀ ਹੈ ਉਹ ਫੇਰ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਉਹਦੇ ਵੱਲੇ ਵੇਖਦੇ ਨੇ। ਇਸ਼ਾਰਾ ਕੀ ਹੈ, ਇਹ ਕੰਘਾ ਹੈ ਬੜਾ ਛੋਟਾ ਲੱਕੜੀ ਦਾ, ਪਰ ਜਦੋਂ ਇਹ ਆਰੇ ਥੱਲੇ ਆ ਗਿਆ, ਇਹ ਕੰਘੇ ਦੀ ਸ਼ਕਲ ਧਾਰਨ ਕਰ ਗਿਆ, ਇਹ ਸਿਰ ਦਾ ਤਾਜ ਬਣ ਗਿਆ। ਤਾਜ ਹੈ ਛੋਟਾ ਜਿਹਾ। ਭਾਈ ਮਤੀ ਸਿੰਘਾ, ਭਾਈ ਮਤੀ ਦਾਸ ਜੀ, ਆ ਤੁਹਾਡੇ ਸਿਰ ਤੇ ਜਦੋਂ ਆਰਾ ਚੱਲੇਗਾ ਨਾ, ਇਹ ਛੋਟੀ ਬਾਤ ਨਹੀਂ, ਤੁਸੀਂ ਸਿੱਖੀ ਦੇ ਸਿਰਤਾਜ ਬਣ ਜਾਓਗੇ, ਸਿੱਖੀ ਦੇ ਸਿਰਤਾਜ ਬਣ ਜਾਓਗੇ। ਇਹੀ ਤਾਂ ਬੋਲ ਮਾਣੇ ਭਾਈ ਤਾਰੂ ਸਿੰਘ ਨੂੰ ਸੁਣਾਏ ਸਨ। ਸਤਿਗੁਰ ਦੇ ਨਾ ਗੁਰਸਿੱਖ ਮੰਗੈ ਅੱਠ ਸਿੱਧੀ ਨਿੱਧੀ ਨਵੇਂ ਰਿੱਧ, ਨਾ ਗੁਰਸਿੱਖ ਢਾਕੇ ਟੰਗੈ, ਕਾਮ ਧੇਣ ਲੱਖ ਲੱਖਵੀ ਪਹੁੰਚ ਨਹੰਗੈ ਢੰਗ ਸੁਡੰਗੈ, ਲੱਖ ਪਾਰਸ ਲੱਖ ਪਾਰ ਜਾਤ ਹੱਥ ਨਾ ਛੋਂਦਾ ਫਲ ਨਾ ਭੰਗੈ, ਤੰਤ ਮੰਤ ਪਾਖੰਡ ਲੱਖ ਬਾਜੀ ਗਰਬਾ ਸਾਰੀ ਨੰਗੈ, ਪੀਰ ਮੁਰੀਦਾ ਗਾਖੋੜੀ ਇਕਸ ਆਂਗਣ ਅੰਗਣ ਅੰਗੈ, ਗੁਰਸਿੱਖ ਦੂਜੈ ਭਾਵੋ ਸੰਗੈ। ਉਹ ਤੇ ਸਿੱਖੀ ਨੂੰ ਮੰਨਦਾ ਹੈ, ਹੋਰਾਂ ਨਾਲ ਪਿਆਰ ਨਹੀਂ ਕਰਦਾ। ਲਾਲਚ ਜਿਹੜੇ ਨੇ ਜੁੱਤੀ ਦੀ ਨੋਕ ਨਾਲ ਠੁਕਰਾਏ ਨੇ। ਫਿਰ ਕੁਝ ਬੋਲ ਹੋਏ ਨੇ ਉਹਨਾਂ ਨੂੰ ਕਵੀ ਨੇ ਬੜੇ ਸੋਹਣੇ ਕਲਮ ਬੰਦ ਕੀਤਾ ਹੈ। ਭਾਈ ਤਾਰੂ ਸਿੰਘ ਨੇ ਜਿਸ ਵੇਲੇ ਬਚਨ ਹੋਏ ਕਹਿਣ ਲੱਗੇ, ਜ਼ਕਰੀਆ ਖਾਂ ਕੀ ਕਹਿੰਦਾ ਹੈ, ਕਹਿਣ ਲੱਗਾ ਭਾਈ ਤਾਰੂ ਸਿੰਘਾ ਤੇਰੇ ਵੱਲੇ ਵੇਖ ਕੇ ਮੈਨੂੰ ਤਰਸ ਬੜਾ ਆਉਂਦਾ ਹੈ, ਸਿੱਖੀ ਤਿਆਗ ਦੇ ਸਿੱਖੀ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਇਹ ਗੱਲ ਨਹੀਂ ਹੋਣੀ। ਕਹਿਣ ਲੱਗਾ ਕੇਸ ਤਿਆਗ ਦੇ ਇਹਨਾਂ ਨੂੰ ਕਲਮ ਕਰਵਾ ਦੇ। ਕਹਿਣ ਲੱਗਾ ਨਹੀਂ, ਮੇਰਾ ਲੜੇ ਖੋਪਰ ਸਮੇਤ, ਕੇਸ ਮੇਰੇ ਨਹੀਂ ਲੜੇ, ਖੋਪਰਾ ਮੇਰਾ ਲੈ ਸਕਦਾ ਈ। ਸਿੱਖ ਜਦੋਂ ਵੀ ਕਿਤੇ ਅਰਦਾਸ ਕਰਦਾ ਹੈ ਮੁੱਖ ਚੋ ਸਿੱਖੀ ਦਾਨ ਮੰਗਦਾ ਹੈ, ਸਮੇ ਸਮੇ ਉੱਤੇ ਔਖੀ ਘੜੀ ਅੰਦਰ ਉਹ ਚੜ੍ਹਦੀ ਕਲਾ ਤੇ ਸਿੱਖੀ ਦੀ ਸ਼ਾਨ ਮੰਗਦਾ ਹੈ। ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ, ਸਾਡਾ ਸਿੱਖੀ ਸਰੂਪ ਦਾ ਇਤਿਹਾਸ ਹੈ। ਹੁਣ ਜਿਸ ਵੇਲੇ ਉਹ ਲਾਲਚ ਠੁਕਰਾਏ ਜਾ ਰਹੇ ਨਾ, ਉਸ ਵੇਲੇ ਭਾਈ ਤਾਰੂ ਸਿੰਘ ਨੂੰ ਫਿਰ ਇੱਕ ਲਾਲਚ ਦਿੱਤਾ ਗਿਆ ਹੈ। ਕਹਿਣ ਲੱਗਾ ਤੂੰ 25 ਸਾਲਾਂ ਦਾ ਨੌਜਵਾਨ ਹੈ ਤੇ ਮੁੱਛ ਦੇ ਫਟਹਿਰੇ, ਤੇਰਾ ਕਾਲਾ ਦਾੜਾ ਹੈ, ਉੱਚਾ ਲੰਮਾ ਜਵਾਨ, ਡੀਲ ਡੌਲ ਵਾਲਾ, ਤੇਰੇ ਤੇ ਤਰਸ ਬੜਾ ਆਉਂਦਾ ਹੈ। ਜਿਨ੍ਹਾਂ ਬੋਲਾਂ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ, ਮੈਂ ਸੁਣਾਇਆ ਸੀ ਉਸ ਦਿਨ, ਭਾਈ ਸਾਹਿਬ ਬੈਠੇ ਨੇ, ਮੈਨੂੰ ਤੇਰੇ ਤੇ ਤਰਸ ਬੜਾ ਆਉਂਦਾ ਹੈ। ਜਿਸ ਵੇਲੇ ਭਾਈ ਰਤਨ ਸਿੰਘ ਭੰਗੂ ਦਾ ਇਤਿਹਾਸ ਪੜ੍ਹਦੇ ਹੋ ਨਾ ਜੀ, ਤੇ ਭਾਈ ਗੁਰਦਿਆਲ ਰਾਏ ਜੀ ਹੋਏ ਨੇ, ਭਾਈ ਗੁਰਦਿਆਲ ਰਾਏ ਜੀ, ਇਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਛਕਿਆ ਤੇ ਬਣ ਗਏ ਭਾਈ ਗੁਰਦਿਆਲ ਸਿੰਘ ਜੀ। ਇਹਨਾਂ ਦੇ ਸੁਪੁੱਤਰ ਹੋਏ ਨੇ ਗੁਰੂ ਸਵਾਰੀ ਸੰਗਤ ਜੀ, ਭਾਈ ਹਰਾ ਸਿੰਘ ਜੀ, ਤੇ ਭਾਈ ਹਰਾ ਸਿੰਘ ਜੀ ਦੇ ਪੁੱਤਰ ਹੋਏ ਨੇ ਭਾਈ ਕੌਰ ਸਿੰਘ ਜੀ, ਤੇ ਭਾਈ ਕੌਰ ਸਿੰਘ ਜੀ ਦੇ ਪੁੱਤਰ ਹੋਏ ਨੇ ਭਾਈ ਮਹਿਤਾਬ ਸਿੰਘ ਜੀ, ਜਿਨ੍ਹਾਂ ਨੇ ਮੱਸੇ ਦਾ ਸਿਰ ਕਲਮ ਕੀਤਾ ਸੀ ਤੇ ਭਾਈ ਮਹਿਤਾਬ ਸਿੰਘ ਜੀ ਦੇ ਫਿਰ ਪੁੱਤਰ ਹੋਏ ਨੇ, ਭਾਈ ਹਰਾ ਸਿੰਘ ਜੀ ਤੇ ਹਰਾ ਸਿੰਘ ਜੀ ਦੇ ਪੁੱਤਰ ਹੋਏ ਨੇ, ਭਾਈ ਰਤਨ ਸਿੰਘ ਜੀ ਭੰਗੂ ਤੇ ਭਾਈ ਰਤਨ ਸਿੰਘ ਜੀ ਦੇ ਦੋ ਪੁੱਤਰ ਅੱਗੇ ਹੋਏ ਨੇ, ਇੱਕ ਹੈ ਸਰਮੁਖ ਸਿੰਘ ਤੇ ਇੱਕ ਹੈ ਗੁਰਮੁਖ ਸਿੰਘ, ਤੇ ਸਰਮੁਖ ਸਿੰਘ ਦੀ ਚੌਥੀ ਪੀੜ੍ਹੀ ਤੇ, ਸਰਮੁਖ ਸਿੰਘ ਦੀ ਚੌਥੀ ਪੀੜ੍ਹੀ ਤੇ ਕੌਣ ਹੋਇਆ ਹੈ? ਜਨਰਲ ਸ਼ੁਭੇਗ ਸਿੰਘ, ਜਿਹਨੇ ਸੱਚਖੰਡ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੱਜੀ ਬਾਂਹ ਬਣੇ ਨੇ। ਆਖੋ ਸਤਨਾਮ ਸ਼੍ਰੀ। ਇਹ ਬਖਸ਼ਿਸ਼ਾਂ ਕਿਤੇ ਐਵੇਂ ਨਹੀਂ ਮਿਲਦੀਆਂ, ਇਹ ਧੁਰ ਦਰਗਾਹ ਤੋਂ ਮਿਲਦੀਆਂ ਆਉਂਦੀਆਂ ਨੇ, ਐਵੇਂ ਨਹੀਂ ਮਿਲਦੀਆਂ। ਜਦੋਂ ਇਤਿਹਾਸ ਨੂੰ ਘੋਖੋਗੇ ਫਿਰ ਪਤਾ ਲੱਗਦਾ ਹੈ ਪੀੜ੍ਹੀ ਦਰ ਪੀੜ੍ਹੀ ਕਿਵੇਂ ਆਉਂਦੀ ਹੈ। ਤੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ, ਮੈਨੂੰ ਤੇਰੇ ਤੇ ਤਰਸ ਬੜਾ ਆਉਂਦਾ ਹੈ। ਤੇ ਉਸ ਵੇਲੇ ਬਚਨ ਕਹੇ ਭਾਈ ਤਾਰੂ ਸਿੰਘ ਜੀ ਨੇ, ਜੇ ਤੈਨੂੰ ਮੇਰੇ ਤੇ ਤਰਸ ਆਉਂਦਾ ਹੈ ਤੇ ਤੂੰ ਹੋਰ ਬੜਾ ਸਿੱਖੀ ਦਾ ਘਾਣ ਕੀਤਾ, ਉਹਨਾਂ ਸਿੱਖੀ ਨਿਭਾਲੀ ਹੈ, ਮੁਝ ਕੋ ਪੀ ਦਸ ਕਸ਼ ਐਸਾ ਰਾਹੋ, ਸਿੱਖੀ ਕੇਸੀ ਸੰਗ ਨਿਭਾਹੋ, ਤਬ ਨਬਾਬੋ ਗੁੱਸਾ ਖਾਇਆ, ਮੁੱਖ ਤੇ ਖੋਟਾ ਬਚਣਾ ਲਾਇਆ। ਜਦੋਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਮੈਨੂੰ ਕੋਈ ਰਾਹ ਦੱਸ ਸਿੱਖੀ ਮੇਰੀ ਨਿਭ ਜਾਵੇ, ਜ਼ਕਰੀਏ ਖਾਨ ਨੂੰ ਬੜਾ ਗਰੋਧ ਆਇਆ। ਉਸ ਵੇਲੇ ਖੋਟਾ ਬੋਲ ਕ੍ਰੋਧ ਨਾਲ ਕਹਿਣ ਲੱਗਾ, ਜੂਤਣ ਸੰਗ ਕਰੋ ਬਾਰ ਦੂਰ, ਨਾਈਣ ਕਹਿਓ ਕੇਸ ਕੱਟਿਓ ਜ਼ਰੂਰ। ਇਹ ਜ਼ਕਰੀਆ ਖਾਨ ਕਹਿਣ ਲੱਗਾ, ਕਹਿਣ ਲੱਗਾ ਜਿਹੜੇ ਕੇਸ ਕੱਟਣ ਵਾਲੇ ਨਾਈ ਕਿਹਾ ਜਾਂਦਾ ਹੈ, ਕਹਿੰਦਾ ਮੈਂ ਉਹਨਾਂ ਨੂੰ ਕਹਾਂਗਾ ਇਹਦੇ ਕੇਸ ਜ਼ਰੂਰੀ ਕੱਟ ਦਿਓ, ਜੁੱਤੀਆਂ ਨਾਲ ਤੇਰਾ ਬਾਰ ਦੂਰ ਕਰ ਦਿਆਂਗਾ। ਤਬ ਤਾਰੂ ਸਿੰਘ ਕਹਿਓ, ਇਹ ਜੂਤਣ ਤੁਮਰੇ ਪੈ ਹੈ, ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਵਾਹੈ। ਕਹਿ ਲੱਗੇ ਜੇ ਮੇਰਾ ਸਤਿਗੁਰੂ ਹੋਵੇਗਾ ਨਾ ਤੇ ਮੇਰੇ ਕੇਸ ਨਿਭ ਜਾਣਗੇ, ਸਿੱਖੀ ਮੇਰੀ ਨਿਭ ਜਾਵੇਗੀ। ਇੱਕ ਬੋਲ ਤੁਹਾਡੇ ਨਾਲ ਮੈਂ ਹੋਰ ਸਾਂਝਾ ਕੀਤਾ ਸੀ, ਮੈਨੂੰ ਇੱਥੇ ਉਹ ਯਾਦ ਆ ਗਿਆ। ਤੂੰ ਮੈਨੂੰ ਧਰਮ ਤਿਆਗਣ ਦੀ ਗੱਲ ਕਰਦਾ ਹੈ, ਮੇਰਾ ਧਰਮ ਨਹੀਂ ਜਾਵੇਗਾ, ਸਿਰ ਜਾਵੇ ਤਾਂ ਜਾਵੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਇੱਕ ਮੌਜੂਦਾ ਧਾਰਨਾ ਜਿੱਥੇ ਪੜ੍ਹਦੇ ਸੀ ਉੱਥੇ ਸੰਤ ਬਾਬਾ ਜਰਨੈਲ ਸਿੰਘ ਵੀ ਪੜਿਆ ਕਰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਤਾਰੂ ਸਿੰਘ ਨੂੰ ਜ਼ਕਰੀਏ ਆਖਿਆ, ਕਹਿਣਾ ਮਨ ਤੂੰ ਹੋ ਸੁਚੇਤ ਮੇਰਾ, ਸਿੱਖੀ ਸਰੂਪ ਤਿਆਗ ਦੇ ਸਦਾ ਲਈ, ਇਸੇ ਵਿੱਚ ਤੇਰਾ ਹੈ ਤੇ ਫਾਇਦਾ ਮੇਰਾ। ਅੱਗੋਂ ਕਿਹਾ ਸੀ ਸਿੰਘ ਨੇ ਕੜਕ ਕੇ, ਉਹ ਤੂੰ ਨੀ ਜਾਣ ਸਕਦਾ ਸਿੱਖੀ ਭੇਤ ਮੇਰਾ, ਕੱਲੇ ਕੇਸ ਕਤਲ ਨਹੀਂ ਹੋਣੇ, ਲੜ ਕੇਸਾਂ ਸਮੇਤ ਖੋਪਰ ਮੇਰਾ। ਅੱਖ ਕਹਿਣ ਲੱਗਾ ਕਤਲ ਨਹੀਂ ਹੋਣੇ, ਮੇਰਾ ਖੋਪਰਾ ਤੇ ਲੈ ਜਾਂਦਾ ਹੈ। ਫਿਰ ਇੱਕ ਤੁਹਾਨੂੰ ਮੈਂ ਬੋਲ ਹੋਰ ਸੁਣਾਉਣਾ ਵਾ, ਬੜਾ ਪਿਆਰਾ ਬੋਲ ਹੈ। ਕਹਿਣ ਲੱਗੇ ਤੂੰ ਧਰਮ ਤਿਆਗਣ ਦੀ ਗੱਲ ਕਰਦਾ ਹੈ, ਮੇਰਾ ਤੇ ਸਰੀਰ ਧਰਮ ਬਣ ਗਿਆ ਹੈ, ਮੇਰਾ ਤੇ ਰੋਮ ਰੋਮ ਧਰਮ ਬਣ ਗਿਆ ਹੈ। ਕਹਿੰਦਾ ਧਰਮ ਕਿਹੇ ਤੇ ਸਰੀਰ ਮੇਰਾ, ਮੇਰਾ ਸਰੀਰ ਧਰਮ ਵਾਸਤੇ ਹੈ। ਅਮੁੱਲ ਧਰਮ ਅਮੁੱਲ ਦੀਵਾਨ, ਧਰਮ ਦਾ ਕੋਈ ਮੁੱਲ ਨਹੀਂ ਜੇ ਹੁੰਦਾ, ਜਿਹਨੇ ਗੁਰੂ ਦਾ ਆਸਰਾ ਲੈ ਲਿਆ ਉਹਨੂੰ ਕਿਸੇ ਦੀ ਪਰਵਾਹ ਨਹੀਂ ਜੇ ਹੁੰਦੀ। ਧਰਮ ਕਿਹੇ ਤੇ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ। ਇਸ ਗੱਲ ਨੂੰ ਜਾਣਦੇ ਹੋ ਨਾ ਵੀ ਇੱਕ ਦਿਨ ਤੇ ਸਰੀਰ ਚੋਂ ਸਵਾਸ ਨਿਕਲਨੇ ਹੀ ਨਿਕਲਨੇ ਨੇ, ਇਹ ਤੇ ਬਾਤ ਹੋ ਹੀ ਨਹੀਂ ਸਕਦੀ ਵੀ ਜਿਹੜਾ ਸੰਸਾਰ ਵਿੱਚ ਆਇਆ ਉਹ ਇੱਥੋਂ ਜਾਵੇਗਾ ਨਹੀਂ ਜਾਵੇਗਾ, ਤਾਂ ਜ਼ਰੂਰ ਮਰਨ ਲਿਖਾਏ ਮੰਡਲਮੈ ਆਏ, ਆਪਣਾ ਮੌਤ ਲਿਖਾ ਕੇ ਸੰਸਾਰ ਵਿੱਚ ਆਉਂਦੇ ਨੇ। ਉਹ ਭਾਈ ਇਹੋ ਜਿਹਾ ਕੰਮ ਕਰਕੇ ਜਾ, ਦੁਨੀਆ ਤੈਨੂੰ ਯਾਦ ਕਰੇ, ਜਬ ਤੁਮ ਆਏ ਜਗਤ ਮੈਂ, ਜਗਤ ਹੱਸੇ ਤੁਮ ਰੋਏ, ਉਹ ਐਸੀ ਕਰਨੀ ਕਰ ਚਲਾਓ, ਤੁਮ ਹੱਸੋ ਜਗ ਰੋਏ। ਐਵੇਂ ਨਹੀਂ ਬਾਤਾਂ ਪਾਈਆਂ ਜਾਂਦੀਆਂ, ਕੁਰਬਾਨੀਆਂ ਕੀਤੀਆਂ ਨੇ ਕੁਰਬਾਨੀਆਂ। ਕਹਿਣ ਲੱਗੇ ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਧਰਮ ਪਹਿ ਚੇਤ ਅਡੋਲ ਖੜਾ। ਮੇਰਾ ਚਿੱਤ ਜਿਹੜਾ ਧਰਮ ਵਾਸਤੇ ਅਡੋਲ ਹੈ, ਅਡੋਲ ਕਾਹਦੇ ਨਾਲ ਹੋਣਾ ਜੇ ਟੀਵੀ ਵੇਖ ਕੇ ਫੋਨ ਵੇਖ ਕੇ? ਨਹੀਂ ਨਹੀਂ ਨਹੀਂ, ਜਦੋਂ ਸੁਖਮਣੀ ਪੜੋਗੇ ਨਾ ਤਾਂ ਮਹਾਰਾਜ ਕਹਿਣਗੇ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਧਰਮ ਕੇ ਹੇਤ ਸਰੀਰ ਮੇਰਾ ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ ਧਰਮ ਪਹਿਚੇ ਤਡੋਲ ਖੜਾ ਬ੍ਰਹਿਮੰਡ ਹਿਲੈ ਕਮਾਲ ਜੇ ਕਹਿਣ ਲੱਗੇ ਬ੍ਰਹਿਮੰਡ ਹਿਲੈ ਪਰ ਜੇ ਨਾ ਹਿਲੇਗਾ ਵੇਖੋ ਕਹਿੰਦੇ ਬ੍ਰਹਿਮੰਡ ਤਾਂ ਹਿਲ ਸਕਦਾ ਭਾਈ ਥਾਰੂ ਸਿੰਘ ਕਹਿੰਦੇ ਬ੍ਰਹਿਮੰਡ ਤਾਂ ਹਿਲ ਸਕਦਾ ਪਰ ਮੇਰਾ ਧਰਮ ਤੇ ਮੈਨੂੰ ਨਹੀਂ ਜੇ ਹਿਲਾ ਸਕਦਾ ਕਿੰਨਾ ਗੁਰੂ ਤੇ ਵਿਸ਼ਵਾਸ ਹੈ ਕਿੰਨੀ ਗੁਰੂ ਤੇ ਪ੍ਰਤੀਤ ਹੈ ਕਹਿੰਦੇ ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ ਸਾਜੋ ਸਮਾਜ ਬੇਭੂਤੀ ਕੋ ਰਾਜ ਆ ਤੂੰ ਸਾਜੋ ਸਮਾਜ ਦੀ ਗੱਲ ਕਰਦਾ ਹੈ ਰਾਜ ਭਾਗ ਦੀ ਗੱਲ ਕਰਦਾ ਹੈ ਇਹ ਤਾਂ ਖਤਮ ਹੋ ਜਾਣ ਵਾਲਾ ਹੈ ਰਾਜ ਕਿਸੇ ਨੂੰ ਐਵੇਂ ਨਹੀਂ ਮਿਲਦਾ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਕਹਿਣ ਲੱਗੇ ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ ਸਾਜੋ ਸਮਾਜ ਬੇਭੂਤੀ ਕੋ ਰਾਜ ਕੁੰਬੇਰ ਕੁੰਬੇਰ ਦੇਵਤਾ ਕਹਿੰਦੇ ਭੰਡਾਰੀ ਮੰਨਿਆ ਇਹਨੂੰ ਕਹਿੰਦੇ ਉਹਦੇ ਦਰਵਾਜ਼ੇ ਖੁੱਲ ਜਾਣ ਯਾਰੋ ਕਹਿੰਦੇ ਮੈਂ ਨੀ ਡੋਲਦਾ ਵੇਖ ਕੇ ਕੁੰਬੇਰ ਭੰਡਾਰ ਕੋ ਦੁਆਰ ਖੁੱਲੇਗਾ ਪਰ ਏਤੀ ਸਮੱਗਰੀ ਦੇਖ ਕਦਾਪ ਨਾ ਤਾਰੂ ਮਿਰਦੰਗ ਕੋ ਚਿੱਟ ਡੁੱਲੇਗਾ ਮੈਂ ਕਲਗੀਆਂ ਵਾਲੇ ਦਾ ਸ਼ੇਰ ਹਾਂ ਮੈਂ ਸਮੱਗਰੀ ਵਾਸਤੇ ਡੋਲ ਨਹੀਂ ਜਾਵਾਂਗਾ ਜਿਸ ਵੇਲੇ ਜਲਾਦ ਨੂੰ ਮੰਗਾਇਆ ਗਿਆ ਹੈ ਤੁਸੀਂ ਉਹ ਮੋਚੀਆਂ ਕੋਲ ਖੁਰਚਣ ਖੁਰਪੜ ਜੀ ਦੇਖਦੇ ਹੋ ਕਿੱਥੋਂ ਆਰੰਭ ਕੀਤਾ ਹੈ ਆਖੋ ਸਤਨਾਮ ਸ਼੍ਰੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਿੱਥੋਂ ਆਰੰਭ ਕੀਤਾ ਹੈ ਇੱਥੇ ਮੱਥੇ ਦੇ ਵਿਚਕਾਰ ਤ੍ਰਕੁੱਟੀ ਦੇ ਵਿਚਕਾਰ ਥੋੜੀ ਨਾਲ ਰੰਬੀ ਨੂੰ ਠੋਕਦਿਆਂ ਠੋਕਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਚਕਾਰ ਤੱਕ ਰੰਬੀ ਆ ਗਈ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਤੇ ਸਰੂਪ ਦੇਖਿਆ ਕਰੋ ਜਦੋਂ ਕੇਸ ਕਤਲ ਕਰਾਉਣ ਵਾਲੇ ਜਿਹੜੇ ਆ ਨਾ ਸਰੂਪ ਦੇਖਿਆ ਕਰੋ ਤੇ ਲਹੂ ਮਿੱਝ ਕਿਵੇਂ ਸੱਜੇ ਖੱਬੇ ਚ ਆਉਂਦੀ ਹੈ ਮੈਨੂੰ ਮਾਫ਼ ਕਰਿਓ ਜਦੋਂ ਭੈਣਾਂ ਕੇਸ ਰੋਮ ਕਤਲ ਕਰਾਉਂਦੀ ਹੈ ਕਿਤੇ ਸ਼ਕਲ ਲਿਆ ਕਰੋ ਕਿਵੇਂ ਕੁਰਬਾਨੀਆਂ ਹੋਈਆਂ ਨੇ ਕਿਵੇਂ ਮੌਤ ਨੂੰ ਹੱਸ ਹੱਸ ਕੇ ਕਬੂਲ ਕੀਤਾ ਹੈ ਕਾਹਦੇ ਵਾਸਤੇ ਕੀਤਾ ਹੈ ਸਿੱਖੀ ਵਾਸਤੇ ਕੀਤਾ ਹੈ ਸਿੱਖੀ ਵਾਸਤੇ ਕੀਤਾ ਹੈ ਬੋਲ ਬੜੇ ਪਿਆਰੇ ਨੇ ਕਹਿੰਦੇ ਫਿਰ ਕੰਨਾਂ ਦੇ ਲਾਗੋਂ ਇੱਥੋਂ ਰੰਬੀ ਲਾਈ ਹੈ ਉਸ ਕੰਨ ਦੇ ਲਾਗੋਂ ਲਾਈ ਹੈ ਚਲਦਿਆਂ ਚਲਦਿਆਂ ਗੁਰੂ ਸਵਾਰੀ ਸੰਗਤ ਜੀ ਕੇਸ ਪੱਟਦਿਆਂ ਪੱਟਦਿਆਂ ਪਿੱਛੋਂ ਤੱਕ ਆ ਗਏ ਨੇ ਜਦੋਂ ਤਾਂ ਇੱਕਦਮ ਜਦੋਂ ਕੇਸਾਂ ਨੂੰ ਪੱਟਿਆ ਤੇ ਖੋਪਰਾ ਭਾਈ ਤਾਰੂ ਸਿੰਘ ਦਾ ਲੈ ਗਿਆ ਆਖੋ ਸਤਨਾਮ ਸ਼੍ਰੀ ਪਰ ਅਜੇ ਆਪਣੇ ਸਰੀਰ ਨੂੰ ਆਗਿਆ ਨਹੀਂ ਦਿੱਤੀ ਕਬੀਰ ਜੀ ਦਾ ਸ਼ਬਦ ਪੜ੍ਹੀਏ ਜਿਹ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਮਰਨ ਤੋਂ ਸਾਰੇ ਡਰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਮਰਨੋ ਮਰਨ ਕਹੇ ਸਭ ਕੋਈ ਸਹਿਜੇ ਮਰ ਅਮਰ ਹੋਏ ਸੋਈ ਕਹੇ ਕਬੀਰ ਮਨ ਭਇਆ ਨੰਦਾ ਗਿਆ ਭਰਮ ਰਹਿਆ ਪਰਮਾਨੰਦਾ ਕਬੀਰ ਕਿਆ ਜਾਨਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵੀਸਰ ਹੈ ਤਾਂ ਸਹਿਲਾ ਮਰਨਾ ਹੋਏ ਧੱਕਾ ਮਾਰ ਕੇ ਖਾਈ ਚ ਸੱਟ ਦਿੱਤਾ ਹੈ ਪਰ ਇੱਕ ਗੱਲ ਭਾਈ ਰਤਨ ਸਿੰਘ ਭੰਗੂ ਨੇ ਲਿਖੀ ਸੀ ਨਾ ਤੁਹਾਨੂੰ ਸੁਣਾਈ ਹੈ ਇਹ ਜੂਤੇ ਤੁਮਰੇ ਪਹਿ ਤੇ ਸਿੱਖ ਦਾ ਬੋਲ ਕਦੇ ਬਿਅਰਥ ਨਹੀਂ ਜਾਂਦਾ ਮਾਈ ਸੱਤ ਸੱਤ ਸੱਤ ਹਰ ਸੱਤ ਸੱਤ ਸੱਤ ਸਾਧਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠੜੀ ਬੱਧ ਨਿਸ ਬਾਸੁਰ ਰਾਤ ਦਿਨ ਬਦਲ ਸਕਦੇ ਨੇ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਣ ਜਾਏਗੋ ਇੱਕ ਸਾਧ ਬਚਨ ਅਟਲਾਦਾ ਭਾਈ ਤਾਰੂ ਸਿੰਘ ਸਾਧ ਹੈ ਸਾਧ ਬਚਨ ਜੁੱਤੀਆਂ ਦੇ ਅੱਗੇ ਜਾਣਾ ਹੈ ਕਹਿੰਦੇ ਕੀ ਹੋਇਆ ਦੂਜੇ ਤੀਜੇ ਦਿਨ ਪਿਸ਼ਾਬ ਬਾਥਰੂਮ ਦਾ ਬੰਨ ਪੈ ਗਿਆ ਹਾਕਮ ਲਿਆਂਦੇ ਨੇ ਬੜਾ ਕੁਛ ਕੀਤਾ ਬੜਾ ਓੜ ਪੋੜ ਕੀਤਾ ਪਰ ਜਿਹੜੇ ਸਿੱਖ ਦੇ ਬੋਲ ਸਨ ਉਹ ਤਾਂ ਤੋੜ ਨਿਭਣੇ ਨੇ ਤੁਹਾਨੂੰ ਪਤਾ ਜਦੋਂ ਸਰੀਰ ਦੇ ਪ੍ਰਮਾਤਮਾ ਨੇ ਨੌ ਗੋਲਕਾਂ ਰੱਖੀਆਂ ਨੇ ਨੌ ਦਰਵਾਜ਼ੇ ਤਾਂ ਨਜ਼ਰ ਹੀ ਆਉਂਦੇ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆ ਦੋਵੇਂ ਅੱਖੀਆਂ ਨੇ ਦੋਵੇਂ ਕੰਨ ਨੇ ਆ ਦੋਵੇਂ ਨਾਕਾਂ ਨੇ ਛੇ ਤੇ ਉਹ ਹੀ ਬਣ ਗਏ ਨੇ ਤੇ ਸੱਤਵਾਂ ਮੂੰਹ ਬਣ ਗਿਆ ਤੁਸੀਂ ਜਾਣਦੇ ਹੋ ਦਸਵਾਂ ਤੇ ਜਿਹੜਾ ਉਹ ਤੇ ਸਾਨੂੰ ਦੀਦਾ ਹੀ ਕੁਝ ਨਹੀਂ ਹੈ, ਉਹ ਤੇ ਗੁਪਤ ਰੱਖਿਆ, ਉਹ ਤੇ ਸ਼ਬਦ ਦੁਆਰੇ ਖੁੱਲਣਾ, ਸ਼ਬਦ ਤੋਂ ਬਿਨਾਂ ਉਹ ਨਹੀਂ ਖੁੱਲਣਾ, ਉਹਨੂੰ ਸ਼ਬਦ ਹੀ ਖੋਲੇਗਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਦਰਵਾਜ਼ੇ ਸਾਡੇ ਕਿਧਰੇ ਬੰਦ ਹੋ ਜਾਂਦੇ ਨਾ, ਫਿਰ ਦੇਖੋ ਕਿਹੋ ਜਿਹੀ ਹਾਲਤ ਬਣਦੀ ਹੈ। ਦਰਵਾਜ਼ਾ ਬੰਦ ਹੋ ਗਿਆ, ਬੜੇ ਹਾਕਮ ਲਿਆਏ ਨੇ, ਹਕੀਮ ਲਿਆਂਦੇ ਨੇ, ਪਰ ਸਭ ਦਾ ਓੜ ਪੋੜ ਖਤਮ ਹੋ ਗਿਆ। ਭਾਈ ਸ਼ੁਬੇਗ ਸਿੰਘ ਜੀ ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ ਸੀ, ਚਰਖੜੀਆਂ ਦਾ ਸ਼ਬਦ ਜਿਹੜਾ ਬਹੁ ਵਚਨ ਹੈ, ਚਰਖੜੀਆਂ ਤੇ ਚੜੇ, ਭਾਈ ਮਹਿਤਾਬ ਸਿੰਘ ਨੂੰ ਵੀ ਚਰਖੜੀ ਤੇ ਚੜ ਕੇ ਸ਼ਹੀਦ ਕੀਤਾ ਸੀ। ਆਪਾਂ ਇਕੱਲਾ ਸ਼ਾਹਬਾਜ਼ ਤੇ ਭਾਈ ਸੁਬੇਗ ਸਿੰਘ ਦਾ ਇਤਿਹਾਸ ਜਾਣਦੇ ਹਾਂ, ਤੇ ਭਾਈ ਮਹਿਤਾਬ ਸਿੰਘ ਭੰਗੂ ਉਹ ਵੀ ਚਰਖੜੀ ਤੇ ਚੜ ਕੇ ਸ਼ਹੀਦ ਹੋਏ ਸਨ, ਤਾਂ ਇਹ ਬਹੁ ਵਚਨ ਆਉਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਉਸ ਵੇਲੇ ਗੁਰੂ ਕੇ ਪਿਆਰੇ ਸਿੱਖ ਨੇ ਬੇਨਤੀ ਕੀਤੀ, ਬਚਨ ਕੀਤਾ, ਨਵਾਬ ਜਿਹੜਾ ਸਿੱਖ ਦੇ ਮੂੰਹ ਚੋਂ ਬਚਨ ਨਿਕਲ ਗਿਆ ਹੈ ਉਹ ਤਾਂ ਕਰਨਾ ਹੀ ਪੈਣਾ। ਪਹਿਲਾਂ ਬੰਦਾ ਸੰਗਦਾ ਹੈ ਨਾ, ਜਦੋਂ ਕੋਈ ਇੱਦਾਂ ਕਹਿਣ ਲੱਗਾ ਫਿਰ ਆਪਾਂ ਇਉਂ ਨਾ ਕਰ ਲਈਏ, ਅੰਦਰ ਵੜ ਕੇ ਜੁੱਤੀ ਮਾਰ ਲਈਏ, ਲੁੱਕ ਕੇ ਮਾਰ ਲਈਏ ਵੀ ਕਿਸੇ ਨੂੰ ਪਤਾ ਨਾ ਲੱਗੇ, ਤਸੱਲੀ ਜੀ ਹੋ ਜਾਵੇ ਥੋੜੀ ਜੀ। ਤੇ ਜਿਸ ਵੇਲੇ ਭਾਈ ਸਾਹਿਬ ਭਾਈ ਕਹਿਣ ਲੱਗੇ ਵੀ ਨਹੀਂ ਇੱਦਾਂ ਨਹੀਂ ਆ, ਤੂੰ ਤਸੱਲੀ ਕਰਨੀ ਤੇ ਕਰ ਸਕਦਾ ਹੈ। ਜਦੋਂ ਥੋੜੀ ਜੀ ਸਿਰ ਤੇ ਲਾਈ ਨਾ, ਅੰਦਰ ਨੂੰ ਥੋੜਾ ਜਿਹਾ ਠੰਡ ਜੀ ਪਈ, ਜਿਹੜਾ ਜਮਾ ਹੋਇਆ ਵਾਸ਼ਰੂਮ ਪਿਸ਼ਾਬ ਸੀ ਥੋੜਾ ਜਿਹਾ ਹੋਇਆ। ਫਿਰ ਸਨਮੁਖ ਲੈ ਆਂਦਾ, ਕਹਿਣ ਲੱਗਾ ਜ਼ੋਰ ਜ਼ੋਰ ਦੀ ਮਾਰੋ, ਜ਼ੋਰ ਜ਼ੋਰ ਦੀ ਮਾਰੋ। ਭਾਈ ਤਾਰੂ ਸਿੰਘ ਨੇ ਕੀ ਕਿਹਾ ਸੀ, ਇਹ ਜੂਤੇ ਤੁਮਰੇ ਪਹਿਨ ਜੋ ਪੂਰੇ ਸਿੱਖ ਸਤਿਗੁਰੂ ਤਿਸ ਸਿਰ ਕੇਸ ਨਿਵਾਹੇ। ਸਿੱਖ ਦਾ ਬੋਲਿਆ ਟਲ ਹੈ, ਕਹਿੰਦੇ ਜਿਵੇਂ ਜਿਵੇਂ ਪੈਂਦੀਆਂ ਨੇ ਤੇਵੇਂ ਤੇਵੇਂ ਰਾਤ ਮਿਲਦੀ ਹੈ। ਕੋਈ ਵਿਦਵਾਨ 21 ਦਿਨ ਲਿਖਦਾ ਹੈ, ਕੋਈ 22 ਦਿਨ ਲਿਖਦਾ ਹੈ। ਕਹਿੰਦੇ ਜਿਸ ਵੇਲੇ ਜਕਰੀਏ ਦੀ ਮੌਤ ਹੋ ਗਈ ਹੈ, ਭਾਈ ਤਾਰੂ ਸਿੰਘ ਜੀ ਨੇ ਬਚਨ ਕੀਤਾ ਸਿੱਖਾਂ ਨੂੰ, ਜਾਓ ਹੁਣ ਅੰਮ੍ਰਿਤਸਰ ਸਾਹਿਬ ਜੀ ਤੋਂ ਅੰਮ੍ਰਿਤ ਜਲ ਲੈ ਕੇ ਆਓ, ਇਸ਼ਨਾਨ ਕੀਤਾ ਜਾਵੇਗਾ। ਜਲ ਗਿਆ ਅੰਮ੍ਰਿਤਸਰ ਸਾਹਿਬ ਜੀ ਤੋਂ, ਭਾਈ ਤਾਰੂ ਸਿੰਘ ਜੀ ਨੇ ਇਸ਼ਨਾਨ ਕੀਤਾ, ਦੁਸ਼ਟ ਨੂੰ ਨਰਕ ਦੇ ਵਿੱਚ ਪਹੁੰਚਾ ਕੇ ਜਪਜੀ ਸਾਹਿਬ ਜੀ ਦਾ ਪਾਠ ਪੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਆਪਣੇ ਸਰੀਰ ਦੇ ਸਵਾਸਾਂ ਨੂੰ ਆਗਿਆ ਦੇ ਦਿੱਤੀ। ਇਹ ਦਿਹਾੜਾ ਕਿੱਦਣ ਲੰਘ ਕੇ ਗਿਆ ਜੇ, ਸਾਵਣ ਦੀ ਪਹਿਲੀ ਨੂੰ। ਹਮੇਸ਼ਾ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਾਵਣ ਦੀ ਪਹਿਲੀ ਨੂੰ ਹੁੰਦਾ ਜੇ, ਹੋਰ ਕਿਸੇ ਦਿਨ ਨਹੀਂ ਜੇ ਆਉਂਦਾ। ਇਹ ਗੱਲ ਪੱਕੀ ਚੇਤੇ ਰੱਖਣ ਵਾਲੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ। ਕਾਹਦਾ ਆਸਰਾ ਸੀ ਭਾਈ ਤਾਰੂ ਸਿੰਘ ਜੀ ਨੂੰ? ਨਾਮ ਦਾ ਆਸਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕੋ ਨਾਮ ਆਧਾਰ, ਉਹ ਬਿਖਿਆ ਰੰਗ ਕੁੜਾਵਿਆ, ਦੱਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਵਨ ਤਿੰਨ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿੰਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਹਾਰ, ਨਾਨਕ ਹਰ ਜੀ ਮਾਇਆ ਕਰ, ਸਬਦ ਸੁਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਇਹ ਦਿਹਾੜੇ ਮਨਾਏ ਜਾ ਰਹੇ ਨੇ, ਨਾਲ ਦੀ ਨਾਲ ਫਗਵਾੜੇ ਦੀਆਂ ਸੰਗਤਾਂ ਨਾਲ, ਜੋ ਕਿ ਪਰਸੋਂ ਰੋਜ਼ ਤੋਂ ਰੱਬੀ ਬਾਣੀ ਦੀ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਸਨ ਛੇਵੇਂ ਪਾਤਸ਼ਾਹ। ਅਗਲਾ ਦਿਹਾੜਾ ਆ ਰਿਹਾ, ਭਾਈ ਸਾਹਿਬ ਜੀ ਨੇ ਸੂਚਿਤ ਕਰਨਾ ਹੈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋੜ ਗੜ੍ਹ, ਦਰਵਾਜ਼ਾ ਬਲਖ ਬਖੀਰ ਜੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਤਿਗੁਰੂ ਜੀ ਰਹਿਮਤਾਂ ਕਰਨ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤੇ ਸੰਪੂਰਨ ਭਾਗਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਕਥਾ ਕੀਰਤਨ ਸਰਵਨ ਕਰਕੇ, ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰ ਜੋ ਗਿਆਨੀ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਸ਼ਹੀਦੀਆਂ ਦੇ ਪ੍ਰਸੰਗ ਦੇ ਸੰਬੰਧ ਵਿੱਚ ਕਥਾ ਸਰਵਣ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ। ਕਿਉਂ ਆਪਾਂ ਇਤਿਹਾਸ ਵਾਲੇ ਪਾਸੇ ਜਾਂਦੇ ਹਾਂ, ਸੋਚੀਏ ਤਾਂ ਕਿ ਸਾਡਾ ਵਿਰਸਾ ਇੱਕ ਨੰਬਰ ਦੋ ਸਾਨੂੰ ਪਤਾ ਲੱਗੇ ਸਿੱਖੀ ਕਿੰਨੀ ਮਹਿੰਗੀ ਆ। ਗੁਰੂ ਨੇ ਮੈਨੂੰ ਤਾਜ ਦਿੱਤਾ ਦਸਤਾਰ ਦੇ ਰੂਪ ਵਿੱਚ, ਇਹਦੇ ਥੱਲੇ ਕੀ ਹੈਗੇ? ਗੁਰੂ ਦੇ ਕੇਸ ਦਿੱਤੇ ਹੋਏ, ਆਪਾਂ ਨੇ ਇਹਨਾਂ ਦੀ ਸੰਭਾਲ ਕਰਨੀ ਹੁੰਦੀ ਹੈ, ਅਤੇ ਤਾਰੂ ਸਿੰਘ ਜੀ ਨੇ ਇਹੋ ਹੀ ਸਾਨੂੰ ਸਿਖਾਇਆ। ਹੁਣ ਸੂਚਨਾਵਾਂ ਜੀ, ਸੋ ਗਿਆਨੀ ਜੀ ਦਾ ਹਾਰਦਿਕ ਧੰਨਵਾਦ। ਸੂਚਨਾਵਾਂ, ਅੱਜ ਬਾਬਾ ਬਲਕਾਰ ਸਿੰਘ ਜੀ ਪੰਜ ਗ੍ਰਾਈਆਂ ਵਾਲੇ ਆ ਰਹੇ ਨੇ ਜੀ, ਸਮਾਂ ਉਹਨਾਂ ਦਾ ਹੈਗਾ ਸ਼ਾਮ ਦਾ 7:30-8:30, ਕਥਾ ਕੀਰਤਨ ਦਾ, ਸੰਗਤਾਂ ਨੋਟ ਕਰਕੇ ਆ ਕੇ ਹਾਜ਼ਰੀ ਭਰਨ ਦੀ ਕਿਰਪਾ ਕਰਨ। ਬਾਕੀ ਸੂਚਨਾਵਾਂ ਦੇ ਨਾਲ ਨਾਲ ਬਿਲਡਿੰਗਾਂ ਬਣ ਰਹੀਆਂ, ਉਸ ਵਾਸਤੇ ਆਪ ਜੀ ਨੂੰ ਦਸਬੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਹਰ ਵਾਰੀ, ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਜੀ। ਅੱਗੇ ਦਿੱਤੇ ਨੇ, ਫਿਰ ਹੋਰ ਵੀ ਕਰ ਸਕਦੇ ਹੋ ਜਿੰਨੀ ਮਰਜ਼ੀ, ਕਿਉਂਕਿ ਗੁਰੂ ਓਨੀ ਬਖਸ਼ ਜ਼ਿਆਦਾ ਕਰਦਾ ਜਿੰਨੀ ਆਪਾਂ ਗੁਰੂ ਦੀ ਸੇਵਾ ਕਰੀਏ। ਮਾਇਆ ਦੁਆਰਾ ਜਿੰਨੀ ਵੀ ਹੋ ਸਕਦੀ ਓਨੀ ਸੇਵਾ ਕਰਨ ਦੀ ਕੋਸ਼ਿਸ਼ ਕਰੀਏ। ਸਹਿਜ ਪਾਠ ਸਭਾ ਦੇ ਭਲੇ ਰੱਖਣ ਵਾਸਤੇ ਬੇਨਤੀ ਕੀਤੀ ਜਾਂਦੀ ਜੀ, ਅਤੇ ਉਹ ਵੀ 7:00-1:00 ਉੱਧਰ ਲਾਇਬ੍ਰੇਰੀ 'ਚ ਖਾਲਸਾ ਸਕੂਲ ਦੀ ਸ਼ੁਰੂ ਹੋਣ ਵਾਲੀ ਆ, ਅਤੇ ਆਪ ਜਾ ਕੇ ਉੱਥੇ ਦੇਖ ਸਕਦੇ ਹੋ। ਕੱਲ੍ਹ ਵੀ ਦਿਖਾਈ ਗਈ ਸੀ 6:00, ਅੱਜ ਵੀ ਦਿਖਾਈ ਜਾਣੀ ਹੈ। ਅਤੇ ਅੱਗੇ ਚਲੀਏ, ਮੈਂ ਕਾਫੀ ਸੂਚਨਾਵਾਂ ਛੱਡ ਜਾਣੀਆਂ, ਹੁਣ ਦੋ ਦੇਣੀਆਂ ਜ਼ਰੂਰੀ ਆ। ਇੱਕ ਤਾਂ ਹੈਗੀ ਆ ਜੀ 7 August ਦੀ, ਮੈਂ ਪਹਿਲਾਂ ਵੀ ਕਈ ਵਾਰੀ ਉਹ ਸੂਚਨਾ ਦਿੱਤੀ, ਅੱਜ ਤੁਹਾਨੂੰ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਟੰਡੀਆਂ ਵਾਲੇ, ਜਿਨ੍ਹਾਂ ਨੇ 3 ਦਿਨ ਦਾ ਪ੍ਰੋਗਰਾਮ ਰੱਖਿਆ ਸਿੱਖੀ ਦਾ ਪ੍ਰਚਾਰ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਲਈ। ਇਹ ਠੀਕ ਆ ਕਿ ਆਪਣਾ ਆਪਣਾ ਸਟਾਈਲ ਹੁੰਦਾ ਹਰ ਪ੍ਰਚਾਰਕ ਦਾ, ਪਰ ਉਹਦੇ ਵਿੱਚੋਂ ਆਪਾਂ ਨੇ ਲੱਭਣਾ ਹੁੰਦਾ ਕਿ ਇਹਦੇ ਲਈ ਧਰਮ ਦਾ ਕਿੰਨਾ ਫਾਇਦਾ ਹੁੰਦਾ। ਹਰ ਜਿਹੜਾ ਪ੍ਰਚਾਰਕ ਆ ਉਹਦੀ ਇਹ ਮੰਤਵ ਹੁੰਦਾ ਉਹਦਾ ਕਿ ਉਹ ਧਰਮ ਦੇ ਪ੍ਰਚਾਰ ਦਾ ਵੱਧ ਤੋਂ ਵੱਧ ਹਿੱਸਾ ਪਾ ਸਕੇ। ਸੋ ਉਹਨਾਂ ਦਾ ਵੀ ਇਹ ਮੰਤਵ ਹੈਗਾ ਆ, ਗੁਰਬਾਣੀ ਦਾ ਪ੍ਰਚਾਰ, ਧਰਮ ਦਾ ਪ੍ਰਚਾਰ। ਠੀਕ ਆ, ਆਪਾਂ ਨੁਕਤਾਚੀਨੀ ਤਾਂ ਬਹੁਤ ਮੈਂ ਵੀ ਕਰ ਲੈਂਦਾ ਜਿੰਨੀ ਮਰਜ਼ੀ ਕਰ ਲਈਏ, ਨੁਕਤਾਚੀਨ ਤਾਂ ਆਪਾਂ ਬੜੇ ਵਧੀਆ ਜੀ ਸਾਰੇ। ਸੋ ਆਪਾਂ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈਗੀ ਕਿ ਆਪਾਂ ਆ ਕੇ ਉੱਚੋਂ ਲੈਣਾ ਕੁਛ, ਗੁਰਬਾਣੀ ਤੋਂ ਲੈਣਾ, ਪ੍ਰਚਾਰ ਤੋਂ ਕੁਛ ਲੱਭਣਾ, ਤਾਂ ਕਿ ਆਪਣਾ ਜੀਵਨ ਅਸੀਂ ਆਪਣੇ ਵੱਲ ਦੇਖਣਾ ਝਾਤੀ ਮਾਰ ਕੇ, ਦੂਜਿਆਂ ਵੱਲ ਨਹੀਂ। ਸੋ ਉਹਨਾਂ ਦਾ ਸਮਾਂ ਨੋਟ ਕਰ ਲਓ, 7 August ਨੂੰ ਸਮਾਂ ਉਹਨਾਂ ਦਾ ਹੈਗਾ ਜੀ, ਅਤੇ 8 ਦੋਨੋਂ ਦਿਨ ਇੱਕੋ ਤਰ੍ਹਾਂ ਸਮਾਂ ਹੈਗਾ, ਸ਼ਾਮ ਦੇ 6-9 ਤੱਕ ਦੋਨੋਂ ਦਿਨ ਉਹ ਇੱਕੋ ਸਮਾਂ, ਅਤੇ ਨਾ ਐਤਵਾਰ ਦਾ ਸਮਾਂ ਨੋਟ ਕਰ ਲਓ, ਉਹ ਹੈਗਾ 11-2 ਦਾ। ਅਤੇ ਮੈਂ ਸਵੇਰੇ ਵੀ ਗੱਲ ਕੀਤੀ ਸੀ, ਆਪਾਂ ਤਾਂ ਅੱਧਾ ਘੰਟਾ ਨਹੀਂ ਬੈਠ ਕੇ ਨਾਮ ਸਿਮਰਨ ਕਰ ਸਕਦੇ, ਉਹਨਾਂ ਵੱਲ ਵੇਖੋ ਜਿਹਨਾਂ ਨੇ ਪ੍ਰਚਾਰ ਕਰਨਾ, 3 ਘੰਟੇ ਬੈਠਣਾ ਜੀ, ਜਰਾ ਸੋਚੀਏ ਨਾ ਕਾਹਦੇ ਵਾਸਤੇ, ਤਾਂ ਕਿ ਸਿੱਖੀ ਦਾ ਪ੍ਰਚਾਰ ਹੋ ਸਕੇ। ਹਰ ਕੋਈ ਨਹੀਂ ਕਰ ਸਕਦਾ ਇਹਨਾਂ। ਤਾਂ ਅੱਗੇ ਚਲੀਏ, ਦੂਜੀ ਸੂਚਨਾ ਇਸ ਤਰ੍ਹਾਂ ਦੀ ਹੈਗੀ ਆ, 31 ਰਾਗ ਦਰਬਾਰ ਵੀ ਆਪਾਂ ਕਰ ਰਹੇ ਹਾਂ ਹਰ ਸਾਲ ਦੀ ਤਰ੍ਹਾਂ, ਉਹ ਹੈਗਾ 7 September 11-13। ਤੁਸੀਂ ਬਹੁਤ ਸਾਰੇ ਕੁਐਸਚਨ ਕਰਦੇ ਆ, ਮੈਂ ਨਾਲ ਨਾਲ ਜਵਾਬ ਵੀ ਦਿੰਦਾ ਹੁੰਦਾ, ਕੁਐਸਚਨ ਵੀ ਦੇਈ ਜਾਂਦਾ। ਕੁਐਸਚਨ ਇਹ ਆ ਜੀ, ਬੜੇ ਪੈਸੇ ਖਰਚ ਦਿੰਦੇ ਤੁਸੀਂ ਐਵੇਂ ਹੀ, ਉਹਦਾ ਆਂਸਰ 31 ਰਾਗਾਂ ਵਿੱਚ ਮੇਰੇ ਗੁਰੂ ਦੀ ਬਾਣੀ ਹੈ, ਅਤੇ ਜੇ ਫਿਰ ਆਪਾਂ 31 ਰਾਗਾਂ ਨੂੰ ਪ੍ਰਮੋਟ ਨਹੀਂ ਕਰਦੇ ਤਾਂ ਗੁਰੂ ਦੀ ਗੱਲ ਤਾਂ ਫਿਰ ਆਪਾਂ ਪੂਰੀ ਨਾ ਕੀਤੀ ਕਿਸੇ ਪਾਸੇ। ਖਰਚ ਤਾਂ ਹਰ ਕੰਮ 'ਤੇ ਹੋਣਾ ਗੁਰੂ ਘਰ, ਕਿਉਂਕਿ ਗੁਰੂ ਘਰ ਦਾ ਕੰਮ ਜਿਹੜਾ ਹੈਗਾ ਉਹ ਪ੍ਰੋਗਰਾਮਾਂ ਨੂੰ ਚਲਾਉਣਾ, ਅਤੇ ਚਲਾਉਣ ਲਈ ਕੀ ਹੁੰਦਾ ਫਿਰ ਖਰਚ ਹੋਣੇ ਆ, ਖਰਚ ਕਿੱਥੋਂ ਆਉਣੇ ਆ? ਸੰਗਤਾਂ ਦੀ ਸੇਵਾ ਕਰਨੀ ਹੈ, ਗੁਰੂ ਦੀ ਬਖਸ਼ ਲੈਣੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤੜਾਏ, ਮਨ ਚ ਨਿਆ ਫਲ ਪਾਵਣਾ ਹੋਵੇਂ ਵਿੱਚੋਂ ਜਾਏ। ਅਤੇ ਸੰਗਤਾਂ ਹੀ ਕਰਦੀਆਂ, ਅਸੀਂ ਤਾਂ ਸੇਵਾਦਾਰ ਹਾਂ ਜੀ ਭਾਈ, ਸਾਰੇ ਕਰਨੇ ਆ। ਬਹੁਤ ਸਾਰੇ ਉਸ ਵਾਸਤੇ ਪੈਸੇ ਦੇਣੇ ਨੇ ਜੀ 31 ਰਾਗ ਦਰਬਾਰ ਲਈ, ਅਤੇ ਜੇ ਉਹਨਾਂ ਨੇ ਪੈਸੇ ਦਿੱਤੇ, ਸਾਰਾ ਪ੍ਰੋਗਰਾਮ ਪ੍ਰਬੰਧਕ ਨੇ ਕਰ ਦਿੱਤਾ, ਫਿਰ ਆਪਾਂ ਆ ਕੇ ਸੋਣ ਹੀ ਲਈਏ, ਚਲੋ ਇੰਨਾ ਹੀ ਸਹੀ ਕਿ ਆਪਾਂ ਘਰੇ ਬੈਠੇ ਫਿਰ ਨੌਕਰੀ ਚੰਨੀ ਕਰੀ ਜਾਵਾਂਗੇ। ਮੈਂ ਉਹ ਵੀ ਗੱਲ ਕਰ ਰਹਾ ਹੁਣੇ, ਫਿਰ ਪੈਸੇ ਖਰਚੀ ਜਾਂਦੇ ਆ ਜੀ, ਭਲਾ ਆਪਾਂ ਕੋਈ ਫਾਇਦਾ ਤਾਂ ਲਈਏ ਉਸ ਗੱਲ ਦਾ? ਮੈਂ ਅੱਜ ਦੋਨੋਂ ਪਾਸੇ ਦਾ ਕਰ ਰਿਹਾ ਕੁਐਸਚਨਾਂ ਸਵੇਰ ਦਾ ਹੀ, ਤਾਂ ਕਿ ਆਪਾਂ ਉਹਦਾ ਲਾਭ ਉਠਾਈਏ। ਵਿਰਸਾ ਸਾਡਾ, ਗੁਰਬਾਣੀ ਸਾਡੇ ਗੁਰੂ ਦੀ ਹੈ, ਉਹ ਰਾਗਾਂ ਦੀ ਵਿੱਚ ਹੈਗੀ ਕੱਤੀਆਂ 'ਚ, ਅਤੇ ਆਪਾਂ ਉਹਦੇ ਆ ਕੇ ਉਹਨੂੰ ਸੋਣੀ ਲਈਏ। ਇਹ ਬੇਨਤੀ ਹੈ। ਆਓ ਹੁਣ ਭਾਈ ਸਾਹਿਬ ਗੰਗਾਰ ਸਿੰਘ ਜੀ ਅਤੇ ਉਹਨਾਂ ਜਥਾ ਆਪ ਜੀ ਨੂੰ ਕੀਰਤਨ ਸਰਦਾਰਨ ਕਰਾਏਗਾ 1:40 ਤੱਕ, 2:20 'ਤੇ ਅਰਦਾਸ ਹੋਣੀ, ਦੂਸਰੇ ਕੀਰਤਨ ਹੋਰ ਹੋਣ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਵਾਓ ਹਾਜ਼ਰੀ, ਜਿਵੇਂ ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਵਾਸ ਸਵਾਸ ਜਿਨ੍ਹਾਂ ਨੇ ਮਾਲਕ ਦਾ ਨਾਮ ਜਪਿਆ, ਨਾਮ ਵੇਖਿਆ ਤੇ ਨਾਮ ਹੀ ਮੰਗਿਆ ਤੇ ਹਮੇਸ਼ਾ ਹਰ ਸਮੇਂ ਅੰਦਰ ਉਹਦਾ ਸ਼ੁਕਰ ਕੀਤਾ, ਤੁਸੀਂ ਵੀ ਇੱਕ ਵਾਰੀ ਸਾਰੇ ਬੋਲੇ।

ਗੁਰੂ ਨਾਲੋਂ ਕਦੇ ਵੀ ਨਾਤਾ ਨਾ ਤੋੜੀ, ਗੁਰੂ ਵੱਲੋਂ ਕਦੇ ਵੀ ਮੁੱਖ ਨਾ ਮੋੜੀਏ। ਜਿਹੜੇ ਦੁੱਖ ਅੰਦਰ ਵੀ ਗੁਰੂ ਗੁਰੂ ਜਪਦੇ ਨੇ ਨਾ, ਮਹਾਰਾਜ ਕਹਿੰਦੇ ਨੇ ਫਿਰ ਗੁਰੂ ਉਹਨਾਂ ਦੀ ਹਰ ਮੈਦਾਨ ਫਤਿਹ ਕਰਦਾ। ਈ ਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਪਰ ਕਹਿਣਾ ਬੜਾ ਆਸਾਨ ਹੈ। ਭਾਈ ਤਾਰੂ ਸਿੰਘ ਜੀ ਪਤਾ ਕੀ ਕਹਿੰਦੇ ਨੇ, ਹੈ ਜੱਲਾਦ ਮੈਂ ਸਿੱਖੀ ਸਰੂਪ ਨੂੰ ਲੈ ਕੇ ਸੱਚਖੰਡ ਜਾਣਾ ਕਲਗੀਆਂ ਵਾਲੇ ਬਾਪੂ ਕੋਲ, ਕੇਸਾਂ ਨੂੰ ਕੱਟਿਓ, ਮੇਰੇ ਕੇਸਾਂ ਦੀ ਬੇਦ ਵੀ ਨਾ ਕਰਿਓ। ਕਿੱਡੇ ਕਮਾਲ ਦੇ ਬੱਚਾ ਦੇ ਜੱਲਾਦ ਕਹਿੰਦੇ ਨੇ ਫਿਰ ਕੀ ਕਰੀਏ, ਕਹਿੰਦੇ ਹੋ ਸਕਦਾ ਹੈ ਤੇ ਮੇਰੀ ਪੂਰੀ ਖੋਪੜੀ ਭਾਵੇਂ ਉਤਾਰ ਦਿਓ, ਕੇਸ ਕਤਲ ਨਾ ਕਰਿਓ। ਅਸੀਂ ਕਿੰਨਾ ਕੁ ਕੇਸਾਂ ਨਾਲ ਤਿਆਰ ਕੀਤਾ। ਜੱਲਾਦਾਂ ਦੇ ਹੱਥ ਕੰਬਣ ਲੱਗ ਪਏ ਵੀ ਕਿਹੋ ਜਿਹਾ ਪ੍ਰੇਮ ਹੈ ਕਲਗੀਆਂ ਵਾਲੇ ਦਾ। ਖੋਪੜੀ ਰੰਭੀ ਮਾਰ ਕੇ ਉਤਾਰ ਦਿੱਤੀ ਤੇ 22-22 ਦਿਨ ਗੁਰੂ ਗੁਰੂ ਜਪਦੇ ਰਹੇ। ਕਹਿੰਦੇ ਨੇ ਮੇਰੇ ਨਾਲ ਹੈ, ਸਰੀਰਕ ਮੌਤ ਤੇ ਮੈਂ ਕਦੋਂ ਦੀ ਕੁਰਬਾਨ ਕਰ ਦਿੱਤੀ ਹੈ। ਮੈਂ ਤੇ ਹੁਣ ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਏ।

0: ਅਗਲਾ ਪ੍ਰੋਗਰਾਮ ਸਾਡੇ ਬਾਬਾ ਜੀ ਸਨਮਾਨਯੋਗ ਭਾਈ ਸਾਹਿਬ ਜੀ ਰਜਿੰਦਰ ਸਿੰਘ ਜੀ ਮੱਗਰ ਸਾਹਿਬ ਜਿਨ੍ਹਾਂ ਕੋਲੋਂ ਹਮੇਸ਼ਾ ਸਿੱਖਿਆ ਲੈਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਮਿਲਦਾ ਰਹਿੰਦਾ ਹੈ। ਭਾਈ ਤਾਰੂ ਸਿੰਘ ਜੀ ਨੂੰ ਹਮੇਸ਼ਾ ਹੀ ਨਮਸਕਾਰਾਂ ਕਰੀਏ, ਉਹਨਾਂ ਦੀਆਂ ਅਸੀਸਾਂ ਲਈਏ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਵੰਡੇ ਕੀਰਤਨ ਤੇ ਕਥਾ ਸਰਵਨ ਕਰਕੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪੰਕਾਰ ਸਿੰਘ ਜੀ, ਉਹਨੇ ਵਾਲੇ ਤੋਂ ਨਰਕੀਰਤਨ ਜਥਾ, ਜਿਹਨਾਂ ਆਪ ਜੀ ਲਾਹੀ ਬਾਣੀ ਦੇ ਰਸਮੀ ਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਸਰਵਨ ਕਰਾਉਣਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ 2:20 ਤੱਕ। ਠੀਕ 2:20 ਤੇ ਅਰਦਾਸ ਹੋਵੇਗੀ ਅਤੇ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਅਰਦਾਸ ਤੋਂ ਬਾਅਦ ਹੁਕਮਨਾਮਾ ਅਤੇ ਹੁਕਮਨਾਮੇ ਤੋਂ ਬਾਅਦ ਫਿਰ ਬਾਅਦ ਦਾ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਸੂਚਨਾਵਾਂ ਕਾਫੀ ਦੇ ਚੁੱਕਾ, ਇੱਕ ਤੇ ਮੂਵੀ ਸਤਲੁਜ ਦਿਖਾਈ ਜਾ ਰਹੀ ਆ ਖਾਲਸਾ ਸਕੂਲ ਪਾਸੇ ਲਾਇਬ੍ਰੇਰੀ 'ਚ, ਕੱਲ੍ਹ ਵੀ ਦਿਖਾਈ ਗਈ ਸੀ 6:00, ਅੱਜ ਹੁਣ 1:00 ਦੀ ਸ਼ੁਰੂ ਹੈਗੀ ਆ। ਸ਼ਾਇਦ ਇੱਕ ਤੋਂ ਜ਼ਿਆਦਾ ਸੈਸ਼ਨ ਉਹ ਕਰ ਦੇਣ ਅੱਜ ਵੀ, ਜਿਹਨਾਂ ਦੇਖਣੀ ਉਹ ਦੇਖ ਸਕਦੇ ਉੱਥੇ ਜੀ। ਅੱਜ ਦੀ ਵਿਸ਼ੇਸ਼ ਸੂਚਨਾ ਹੈਗੀ ਆ ਸ਼ਾਮ ਦੇ ਬਾਰੇ। ਬਾਬਾ ਬਲਕਾਰ ਸਿੰਘ ਜੀ ਪੰਜ ਗ੍ਰਾਈਆਂ ਵਾਲੇ ਆਏ ਨੇ, ਉਹਨਾਂ ਨੇ ਆ ਕੇ ਅੱਜ ਸ਼ਾਮ ਨੂੰ ਕਥਾ ਕੀਰਤਨ ਦਾ ਪ੍ਰੋਗਰਾਮ ਕਰਨਾ ਇਸ ਗੁਰੂ ਘਰ ਵਿਖੇ। ਜੋ ਇੰਟਰਨੈਟ 'ਤੇ ਵੀ ਸਰਵਨ ਕਰ ਰਹੀਆਂ ਸੰਗਤਾਂ, ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਦਾ ਸਮਾਂ ਹੈ ਜੀ 7:30 ਸ਼ਾਮ ਤੋਂ 8:30 ਸ਼ਾਮ ਮੇਨ ਹਾਲ ਦੇ ਵਿੱਚ ਇੱਥੇ। ਸੋ ਉਸ ਵੇਲੇ ਹਾਜ਼ਰੀਆਂ ਭਰ ਕੇ ਲਾਹਾ ਲੈਣਾ। ਹੁਣ ਆਓ ਆਪਾਂ ਗੁਰੂ ਜੀ ਬਖਸ਼ੀ ਹੋਈ ਬਾਣੀ ਦਾ ਕੀਰਤਨ ਸਰਵਨ ਕਰੀਏ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਸਿੱਖ ਨੂੰ ਜਿਸਨੇ ਆਪਣੇ ਸਿਰ ਦਾ ਜਿਹੜਾ ਹੈ ਖੋਪੜਾ ਲਵਾ ਲਿਆ, ਪਰ ਸਿੱਖੀ ਸਿਦਕ ਨਹੀਂ ਛੱਡਿਆ ਹੈ। ਭਾਈ ਤਾਰੂ ਸਿੰਘ ਜੀ ਮਹਾਨ ਸਹਿਤ, ਸੋ ਆਓ ਅੱਜ ਦੇ ਦੀਵਾਨਾਂ ਦੀ ਸਮੁੱਚੀ ਸੇਵਾ ਫਗਵਾੜੇ ਦੇ ਸਮੂਹ ਸਾਧ ਸੰਗਤ ਵੱਲੋਂ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਇਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਦੇ ਦੀਵਾਨਾਂ ਦੀ ਸੇਵਾ ਹੋ ਰਹੀ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸਮੂਹ ਸੰਗਤਾਂ ਵੱਲੋਂ ਹੋਈ। ਸੋ ਆਓ ਅਗਲਾ ਸ਼ਬਦ, ਪੰਜ ਪਿਆਲੇ ਪੰਜ ਪੀਰ, ਛੱਟਣ ਪੀਰ ਬੈਠਾ ਗੁਰ ਭਾਰੀ, ਇਹ ਸ਼ਬਦ ਦੇ ਨਾਲ ਜੁੜਨਾ ਕਰੀਏ, ਕਿਉਂਕਿ ਅੱਜ ਸਮੂਹ ਸਾਧ ਸੰਗਤ ਜਿਹੜੀ ਹੈ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆਂ ਅੱਜ ਦੇ ਦੀਵਾਨਾਂ ਦੀ ਸੇਵਾ ਕਰਾ ਰਹੀਆਂ ਹਨ। ਸੋ ਆਓ ਪੰਜ ਪਿਆਲੇ ਪੰਜ ਪੀਰ, ਛੱਟਣ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ, ਹਰਗੋਬਿੰਦ ਸਵਾਰੀ।

0: ਸਤਸੰਗ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਛੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਖਾਤਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੰਡੇੜ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਹ ਨਜ਼ਰ ਆਏ ਗਿਆ ਗੁਰਦੁਆਰੇ ਸੇਵਾ ਦੇ ਕਮਾਨੀਆਂ ਕੀਤਾ ਧਰਮ ਨਹੀਂ ਆ ਰਿਹਾ ਸਿੱਖੀ ਸਿੱਖੇ ਸਾਂਸਾ ਸਿੰਘ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ ਗੁਰਦੁਆਰਾ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਚਿਤ ਆਵਣ ਕਾਸਤ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੇ ਵਧੇ ਬ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੜ ਘਟਲ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਏ ਪੰਜ ਸਦਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਦਾ ਹਾਂ ਆਪਣੀ ਕਾਰਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਾਂ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬਨ ਵਾਜ ਜੀ ਆਪ ਦੇ ਅਚਾਨਕ ਉਹਨਾਂ ਦਾ ਅਰਦਾਸ ਦਿੱਤਾ ਅੱਜ ਬਖਸ਼ਿਸ਼ ਹੋਈ ਹੈ ਅੱਜ ਐਤਵਾਰ ਦੇ ਹਫ਼ਤਾ ਅੱਜ ਸੋਹਣੇ ਕੀਰਤਨ ਦਰਬਾਰ ਆਪਦੇ ਚਰਨਾਂ ਨੂੰ ਸੱਜੇ ਨੇ ਫਿਰ ਰਾਗੀ ਸਿਕਾਇਆ ਪਿੱਤਰ ਗੁਣ ਦੇ ਕੀਰਤਨ ਗਾਇਨ ਕੀਤੇ ਵਿਦਵਾਨ ਵੀ ਉਹਨੇ ਕਥਾ ਪਿਆਰਾ ਕੀਤਾ ਗਰੀਬ ਨਵਾਜ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਵੀ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਵਾਅਦਾ ਕਰੋ ਜੀ ਅੱਗੋ ਤੋਂ ਸ਼ੋਧ ਦੇ ਪਿੱਤਰ ਬਾਣੀ ਚਾਰ ਦੀ ਬਲ ਗੁਰੂ ਦੀ ਬਖਸ਼ਿਸ਼ ਕਰੋ ਕੀ ਬਨਵਾਜ ਇਸ ਖੁਸ਼ੀ ਵਿੱਚ ਆਪ ਡਰ ਕੇ ਸਰਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਨੂੰ ਦੀਆਂ ਖੁਸ਼ੀਆਂ ਦੇ ਤਾਰ ਪਿਤਾ ਜੀ ਅੱਜ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਸਾਹਿਬ ਫਗਵਾੜਾ ਜੀ ਸਮੂਹ ਸੰਗਤਾਂ ਵੱਲੋਂ ਗੁਰੂ ਸ਼ਹਿਰੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਤਾਰ ਪਿਤਾ ਜੀ ਉਹ ਅੱਜ ਗਰੀਬ ਨਵਾਜ ਪ੍ਰਕਾਸ਼ ਪੁਰ ਦੀਆਂ ਖੁਸ਼ੀਆਂ ਵਿੱਚ ਉਤਾਰ ਦਿਓ ਧੰਨ ਮਨ ਧੰਨ ਨਾਲ ਸੇਵਾ ਕਰ ਰਹੇ ਸਾਰ ਜੀ ਜਿਨ੍ਹਾਂ ਨੇ ਪਰਸੋਂ ਰੋਜ਼ ਅੱਜ ਪੱਤਰ ਗੁਰਬਾਣੀ ਦੇ ਖੰਡ ਪਾਠਾ ਪ੍ਰਾਰੰਭ ਕਰਵਾਏ ਸਨ ਗਰੀਬ ਨਵਾਜ ਅੱਜ ਆਪ ਦੀ ਬਖਸ਼ਿਸ਼ ਹੋਈ ਖੰਡ ਪਾਠ ਦੇ ਨਿਰਵਿਘਨਤਾ ਸਾਹਿਬ ਭੋਗ ਨੂੰ ਭੋਗ ਪਏ ਨੇ ਉਪਰੰਤ ਗਰੀਬ ਨਵਾਜ ਪ੍ਰਕਿਰਤਨ ਸੇਵਾਦਾਰਾਂ ਵੱਲੋਂ ਧੰਨ ਮਨ ਧੰਨ ਸੇਵਾ ਕੀਤੀ ਜਾ ਰਹੀ ਹੈ ਲੱਗਣਾ ਦੇਖਣ ਸੇਵਾ ਹਰੀ ਤਾਰ ਕਿਰਪਾ ਕਰੋ ਬਖਸ਼ਿਸ਼ ਕਰੋ ਸੇਵ ਕਰੋ ਬੇਅੰਤ ਬੇਅੰਤ ਮਾਇ ਸੇਵਾ ਵਾਲੀ ਚਰਨਾ ਪ੍ਰਵਾਨ ਕਰਨੀ ਕਮਾਈਆਂ ਸਭ ਕਰੋ ਕਾਰਜਵਾਦ ਦੇ ਮੁਖਤਾ ਸੰਗਤਾਂ ਵਾਲੇ ਪੁੱਤਰ ਮਾਲਿਆ ਸੇਵਾ ਹੀ ਅੰਗੀਕਾਰ ਕਰੋ ਆਪਣੇ ਸੇਵਕਾਂ ਦੇ ਲੋਕ ਪੜ੍ਹਦੇ ਟੱਕੋ ਸਾਰ ਬਖਸ਼ਿਸ਼ ਕਰੋ ਜੀ ਮੇਰੇ ਪਟਿਆਤਾ ਆਪਣੇ ਸੇਵਕਾਂ ਸੇਵ ਤੇ ਰੱਖੋ ਸੇਵਕਾਂ ਦੇ

ਕਰੋ ਜੀ, ਗੁਰੂ ਜੀ ਮਹਾਰਾਜ ਬਖਸ਼ਿਸ਼ ਕਰੋ। ਦੂਦਰਾ ਕਹਿੰਦੇ ਬੈਠੀਆਂ ਲਾਈਵ ਕਹਿੰਦੇ ਅੱਗੇ ਸਰਵਣ ਕਰੀਆਂ ਸਾਰੇ ਜਣੇ ਦੇ ਹਾਲ ਜੀ ਪ੍ਰਾਣ ਕਰੋ, ਘੜੀਆਂ ਲਿਖ ਲਓ, ਦਾਰਾ ਉਹਨੂੰ ਬਖਸ਼ੇ ਕੀ ਨਹੀਂ ਸਕਦੇ ਉਹਦੇ ਬਖਸ਼ੇ ਨੇ। ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਾ ਸੰਗਤਾਂ ਮੈਂ ਭੇਟਾ ਕਰੀ ਚਰਨਾ ਪ੍ਰਵਾਨ ਕਰੋ, ਬਖਸ਼ਾ ਸਭ ਦੀਆਂ ਕਮਾਈਆਂ ਸਭ ਕਰੋ, ਘਰ ਜਵਾਬ ਦੇ ਵਜੋਂ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਸਭਾਂ ਦਾ ਪੂਜਾ ਕਰੋ ਜੀ। ਰਿਤਾਜ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅੱਜ ਦਰ ਕੇ ਸੇਵਾ ਦਾ ਬੀਬੀ ਹਰਵਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ, ਆਪ ਦੇ ਮੱਖੀਆਂ ਦਾਤਾ ਗਰੀਬ ਮਹਾਰਾਜ ਰਿਤਾਜ ਜੀ, ਉਹਨਾਂ ਨੂੰ ਆਪਣੇ ਰੋਹਤਾ ਦਾਜ ਬਖਸ਼ਿਆ, ਧੰਨਵਾਦ ਕਰਦੇ ਹਾਂ। ਬੇਅੰਤ ਮੈਂ ਬੇਟਾ ਕਹਿੰਦੇ ਪ੍ਰਵਾਨ ਕੀਤਾ ਮਨਜਿੰਦਰ ਸਿੰਘ ਦੇ ਪਰਿਵਾਰ ਸਿੰਘ ਚਾਂਡੀ ਚੜ੍ਹ ਕਰਾ ਵਾਸਤੇ ਬੇਅੰਤ ਮੈਂ ਬੇਟਾ ਪ੍ਰਵਾਨ ਕਰੋ ਜੀ। ਗੁਰੂ ਰਾਜਜੀਤ ਸਿੰਘ ਦੇ ਜਨਮ ਦਿਨ ਤੇ ਬੇਅੰਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਜੀ। ਬੱਚਾ ਜਸਨ ਸਿੰਘ ਜਿਤਾਰ ਜੀ ਜਿਨ੍ਹਾਂ ਦਾ ਤੀਸਰਾ ਜਨਮ ਦਿਨ ਹੈ, ਧੰਨਵਾਦ ਕਰਦੇ ਹਾਂ। ਬੇਅੰਤ ਮੈਂ ਬੇਟਾ ਜੀ ਪ੍ਰਵਾਨ ਕਰੋ ਜੀ। ਭਾਈ ਨਿਸ਼ਾਨ ਸਿੰਘ ਦੇ ਪਰਿਵਾਰ ਜੀ ਚੌਕਸਾਨੀ ਚੜ੍ਹ ਕਰਾ ਵਾਸਤੇ ਬੇਨਤੀ ਕਰਦੇ ਹਾਂ, ਬੇਅੰਤ ਮੈਂ ਬੇਟਾ ਜੀ ਪ੍ਰਵਾਨ ਕਰੋ ਜੀ। ਬੱਚਾ ਅਰਮਾਨ ਸਿੰਘ ਐਮੀ ਅੱਜੇ ਪਾਤਸ਼ਾਹ ਤੀਜੇ ਹਰਮਨ ਦੀ ਖੁਸ਼ੀ ਵਿੱਚ ਪਰਿਵਾਰ ਨੂੰ ਬੇਅੰਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਜੀ। ਭਾਈ ਇੰਦਰਜੀਤ ਸਿੰਘ ਪਰਿਵਾਰ ਦੀ ਚੜ੍ਹ ਕਰਾ ਵਾਸਤੇ ਬੇਅੰਤ ਮੈਂ ਰਖਾ ਦਿੰਦਾ ਪ੍ਰਵਾਨ ਕਰੋ ਜੀ। ਭਾਈ ਹਰਜੀਤ ਸਿੰਘ ਜਨਮ ਦਿਨ ਤੇ ਪਰਿਵਾਰ ਨੂੰ ਬੇਅੰਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਦਿੱਤਾ ਆਪਣੇ ਸੇਵਕਾਂ ਦੀ ਅਰਦਾਸ ਬੇਦੀ ਚੰਨਾ ਪ੍ਰਵਾਨ ਕਰੋ, ਸ਼ੁਭਕਾਮਨਾ ਪੂਰਨ ਕਰੋ, ਆਸ਼ਰਮ ਪੂਰੀਆਂ ਕਰੋ ਜੀ। ਕਮਾਈਆਂ ਸਬਲ ਕਰੋ ਦਾਤੇ ਆਪ ਲੈ ਕਰੋ, ਸਰਦਾਰ ਮੇਰਾ ਕਰਿਆਓ, ਮਿਹਰ ਕਰੋ, ਸੇਵਾ ਪ੍ਰਵਾਨ ਕਰੋ, ਉਹਨਾਂ ਚੁਕਾ ਮਾਹੀ ਬਖਸ਼ੋ, ਪਿਤਰ ਕੋ ਨਾਮੀ ਬਖਸ਼ ਕਰੀ ਪ੍ਰੰਤ ਬਾਤ ਪੈ ਦੇ ਜਿਸ ਬਾਦ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾ ਕੇ ਚੰਨਾ ਦਿਨ ਅੱਜ ਬਣਾਓ, ਸੇ ਹੀ ਪਿਆਰੇ ਮੇਰੇ ਜਿਹੜੇ ਬਣਾ ਦਾ ਨਾਮ ਚਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਸਤ ਕਾਲਯੋਗ ਸਾਧਕ ਜੀ ਮਾਰੇ ਬਖਸ਼ਿਸ਼ ਕੀਤੀ, ਆਪ ਸਤਿ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਬੜੀ ਸ਼ਰਧਾ ਭਾਵਨਾ ਸਰਵ ਕੀਤੇ ਨੇ, ਅਰਦਾਸ ਸਾਰੀਆਂ ਭਰੀਆਂ ਨੇ, ਉਹਨਾਂ ਨੇ ਮਾਰੇ ਬਖਸ਼ੇ ਪੁੱਤਰ ਨਾਮ ਹੁਕਮ ਸਰਨ ਕੀਤੇ ਹਨ। ਸਤਸੰਗ ਜੀ ਆਪ ਸੰਗਤਾਂ ਨੂੰ ਮਹਾਰਾਜ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਔਰ ਸਤਸੰਗ ਬਾਅਦ ਪੈਦਾ ਕੀਰਤ ਪ੍ਰਭ ਹੋ ਰਹੇ ਨੇ। ਸਭ ਲੋਕ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ, ਸ੍ਰੀ ਜਥਾ ਜਿਸ ਨੂੰ ਕਿ ਹੁਣ ਇੰਡੀਆ ਗਏ ਹੋਏ ਨੇ, ਹੁਣ ਭਾਈ ਮਨਮੋਹਨ ਸਿੰਘ ਜੀ ਸਾਥ ਦੇ ਰਹੇ ਨੇ, ਵਿਸ਼ਵਾਸ ਭਾਈ ਮਨਮੋਹਨ ਸਿੰਘ ਜਥਾ ਹੁਣ ਠੀਕ ਆਪ ਵੀ ਕੀਰਤਨ ਸਰਮ ਕਰਾਉਣਗੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਹਿਬ ਸੰਗਤਾਂ ਹਰ ਰੋਜ਼ ਜ਼ਰੂਰ ਗੁਰਕਾਰ ਆਇਆ ਕਰੋ, ਆਓ ਗੁਰੂ ਕਰਾਓ, ਹਾਜ਼ਰੀਆਂ ਭਰੋ, ਸਤਸੰਗ ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਉੱਚ ਬੈਠ ਕੇ ਤੁਸੀਂ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਬਾਕੀ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਕਿ ਜੋ ਨਾਰਥ ਹਾਰ ਸਾਊਥ ਹਾਰ ਜਾਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੀ ਮਿਹਨਤ ਮਾਇਆ ਖਰਚਾ ਹੋ ਰਿਹਾ। ਸੋ ਸਤਸੰਗ ਜੀ ਮਿਹਨਤ ਪਰਿਵਾਰ ਵੱਲੋਂ ਆਪਣੀ ਕਮਾਈ ਨੂੰ ਸਫਲ ਕਰਦੇ ਹੋਇਆ ਮਿਹਨਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ, ਸੋਬਟ ਭਾਗੀ ਹਨ। ਸੋ ਸਤਸੰਗ ਜੀ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਜੋ ਡਬਲ ਹਾਰ ਬਣ ਰਹੇ ਨੇ ਇਹਨਾਂ ਵਿੱਚ ਤੁਸੀਂ ਯੋਗਦਾਨ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਕੀ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਸੋ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ। ਇਹ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਤਿਉਹਾਰ ਤਾਂ ਪੈਂਦੀਆਂ ਸਨ ਕਿ ਉਸ ਸਮੇਂ ਸਾਡੇ ਗੁਰੂ ਸਾਹਿਬਾਂ ਨਾਲ ਸਿੱਖ ਕੌਮ ਨਾਲ ਬਹੁਤ ਅਤਿਆਚਾਰ ਹੁੰਦੇ ਸਨ। ਇਸ ਅਤਿਆਚਾਰ ਦਾ ਟਾਕਰਾ ਤਲਵਾਰਨਾ ਕਰਨ ਵਾਸਤੇ ਦੋ ਤਿਉਹਾਰਾਂ ਮੀਰੀ ਪੀਰੀਆਂ ਪੈਂਦੀਆਂ ਸਨ, ਔਰ ਜਿਨ੍ਹਾਂ ਨੇ ਉਸ ਸਮੇਂ ਦੇ ਫਿਰ ਹਾਕਮਾਂ ਨੂੰ ਦੱਸਿਆ ਕਿ ਕਿਸੇ ਨਾਲ ਜ਼ੁਲਮ ਕਿਵੇਂ ਕਰੀਦੇ ਨੇ। ਸਤਸੰਗ ਜੀ ਦਾ ਸੱਤ ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਆਪ ਸੰਗਤ ਹਾਜ਼ਰੀਆਂ ਪਰ ਉਹਦੇ ਗੁਰੂ ਦੇ ਬਖਸ਼ਣ ਦਾ ਧੰਨਵਾਦ ਕਰੀਏ। ਸਤਸੰਗ ਜੀ ਅਗਸਤ 7 ਨੂੰ ਹੈ ਸੰਗਰਾਂਦ ਭਾਦੋ ਦੇ ਮਹੀਨੇ ਦੀ ਆਸਣ ਹਾਜ਼ਰੀਆਂ ਭਰਨੀਆਂ ਨੇ। ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਨਾਈਟ ਇਨ ਸੈਨਵਜੇ ਅਰਥਕੁਇਕ ਗੇਮ, ਆਪ ਸੰਗਤਾਂ ਨੂੰ ਹਾਜ਼ਰੀਆਂ ਭਰੋ। ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਆਪ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਸਤਸੰਗ ਜੀ ਜ਼ਰੂਰੀ ਬੇਨਤੀ ਹੈ ਕਿ 7, 8, 9 ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ ਆ ਰਹੇ ਨੇ, ਜਿਨ੍ਹਾਂ ਨੇ 3 ਦਿਨ ਲਗਾਤਾਰ ਕੀਰਤਨ ਕਰਨਾ। 7 ਤਰੀਕ ਨੂੰ ਕਰਨਗੇ ਸਤਸੰਗ ਜੀ 6 ਤੋਂ 9 ਤੱਕ, 8 ਤਰੀਕ ਨੂੰ ਕਰਨਗੇ 6 ਤੋਂ 9 ਤੱਕ, ਅਤੇ ਐਤਵਾਰ ਨੂੰ ਸਤਸੰਗ ਜੀ 9 ਤਰੀਕ ਨੂੰ ਕਰਨਗੇ ਉਹ 11 ਤੋਂ ਲੈ ਕੇ 2 ਵਜੇ ਤੱਕ। ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਸਮੇਂ ਹਾਜ਼ਰੀਆਂ ਭਰ ਕੇ ਕਿਸਮ ਦਾ ਲਾਭ ਉਠਾਓ। ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰੋ ਕੀਰਤਨ ਕਰਨੀ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਿਗੁਰੂ ਇਸ ਸ਼ਬਦ ਦੇ ਅੰਦਰ ਕਿਤਨਾ ਸੋਹਣਾ ਫਰਮਾਨ ਕਰ ਰਹੇ ਹਨ। ਹੇ ਪ੍ਰਭੂ, ਹੇ ਹਰੀ ਪਰਮਾਤਮਾ, ਅਸਾਂ ਜੀਵਾਂ ਦੇ ਸਿਰਫ ਅਤੇ ਸਿਰਫ ਇੱਕੋ ਹੀ ਜੀਵ ਹੈ, ਪਰ ਤੇਰੇ ਗੁਣ ਬੇਅੰਤ ਹਨ। ਤੂੰ ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਇੱਕ ਐਸਾ ਸਮੁੰਦਰ ਹੈ ਜਿਸ ਦੀ ਹੱਥ ਨਹੀਂ ਪੈ ਸਕਦੀ। ਹੇ ਪ੍ਰਭੂ, ਤੂੰ ਬਹੁਤ ਅਪਹੁੰਚ ਹੈ ਅਤੇ ਡੂੰਘਾ ਹੈ, ਅਸੀਂ ਅਣਜਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ। ਹੇ ਪ੍ਰਭੂ, ਸਾਨੂੰ ਕੋਈ ਸ੍ਰੇਸ਼ਟ ਅਕਲ ਸਮਝ ਸੋਝੀ ਦੇ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ 'ਤੇ ਟਹਿ ਲਈਏ ਅਤੇ ਸਾਨੂੰ ਸਾਧ ਸੰਗਤ ਨਾਲ ਮਿਲਾ ਦੇ। ਸਤਸੰਗੀਆਂ ਦੀ ਸੰਗਤ ਵਿੱਚ ਅਸੀਂ ਪਾਪੀ ਸਮੁੰਦਰ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ। ਹੇ ਹਰੀ, ਆਪਣੇ ਦਾਸ ਨਾਨਕ ਉੱਤੇ ਮਿਹਰ ਕਰ। ਜੇ ਤੂੰ ਮਿਹਰ ਕਰੇ ਤਾਂ ਹੀ ਅਸੀਂ ਤੇਰੇ ਚਰਨਾਂ ਵਿੱਚ ਮਿਲ ਸਕਦੇ ਹਾਂ। ਕਿਰਪਾ ਕਰ, ਸਾਡੀ ਬੇਨਤੀ ਸੁਣ। ਅਸੀਂ ਪਾਪੀ, ਅਸੀਂ ਕੀੜੇ ਵਰਗੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਏ, ਸਾਡੇ 'ਤੇ ਮਿਹਰ ਕਰ।

ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਸਤਿਗੁਰੂ ਜੀ ਦੀ ਮਹਿਮਾ ਜਸ ਗਾਉਂਦੀਆਂ ਸੇਵਕਾਂ ਪਾਸੋਂ ਅਨੇਕਾਂ ਫੁੱਲਾਂ ਗਲਤੀਆਂ ਪਈਆਂ ਹੁੰਦੀਆਂ। ਸਤਿਗੁਰੂ ਜੀ ਬਖਸ਼ ਕੇ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਸਾਉਣ। ਸਤਿਗੁਰੂ ਜੀ ਕਹਿੰਦੇ ਹਨ, ਸੁਣ ਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ। ਸੁਣਨ ਵਾਲਿਆਂ ਦਾ ਵੀ ਉਧਾਰ ਹੁੰਦਾ ਹੈ, ਬਿਨ ਸੈ ਪਾਪ ਕਨੇਰ। ਸਤਿਗੁਰੂ ਮੇਰਾ ਬਖਸ਼ਣ ਕਰਨ, ਆਪਣੇ ਚਰਨਾਂ ਨਾਲ ਜੁੜ ਕੇ ਨਦੀ ਨਦਰ ਨਿਹਾਲ ਕਰਨ। ਹੁਣ ਸਾਡੇ ਅਤਿ ਸਤਿਕਾਰਯੋਗ ਸਾਹਿਬ ਹਰਭਜਨ ਸਿੰਘ ਲਹਿਰੀ ਜੀ ਆਪਣੇ ਜਥੇ ਸਮੇਤ ਇਲਾਹੀ ਬਣ ਕੇ ਕੀਰਤਨ ਕਰਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਪਿਆਰ ਸਾਹਿਬ, ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਵਾਲੇ ਆਪ ਜੀਆਂ ਨੂੰ ਰੱਬੀ ਬਾਣੀ ਨਾਲ ਜੋੜਨਾ ਕਰਨਗੇ ਜੀ। ਪਿਆਰ ਸਾਹਿਤ ਸਾਰੀਆਂ ਸੰਗਤਾਂ ਪ੍ਰਤੀ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।